0: ਇਹ ਤਿੰਨ ਕੁ ਸੇਵਾ ਪ੍ਰਵਾਨ ਕਰਨੀ ਜੀ। ਦੱਸ ਰਿਹਾ ਕੋਲੋਂ ਕੀਰਤਨ ਦੀ ਹਾਜ਼ਰੀ ਭਰਦੇ ਹਾਂ, ਅਨੇਕ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਰਹੀਆਂ ਹੋਣਗੀਆਂ, ਗੁਰੂ ਪਿਆਰੀ ਸਾਹਿਬ ਸੰਗਤ ਜੀ ਬਖਸ਼ਣਹਾਰ ਹੈ। ਦਾਸ ਪਿਛਲੇ ਤਕਰੀਬਨ 2 ਮਹੀਨੇ ਤੋਂ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵਿਖੇ ਕੀਰਤਨ ਦੀ ਸੇਵਾ ਨਿਭਾ ਰਹੇ ਹਨ। ਇਸ ਸਮੇਂ ਦੇ ਦੌਰਾਨ ਗੁਰਬਾਣੀ ਕੀਰਤਨ ਦੀ ਸੇਵਾ ਕਰਦਿਆਂ ਹੋਰ ਅਨੇਕ ਪ੍ਰਕਾਰ ਵਿਚਰਦਿਆਂ ਹੋਇਆਂ ਦੱਸ ਰਿਹਾ ਕੋਲੋਂ ਅਨੇਕ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਰਹੀਆਂ ਹੋਣਗੀਆਂ, ਆਪ ਬਖਸ਼ਣਹਾਰ ਹੋ। ਦਾਸ ਬਹੁਤ ਧੰਨਵਾਦ ਹੈ, ਧੰਨਵਾਦੀ ਹੈ ਸਮੂਹ ਪ੍ਰਬੰਧਕ ਕਮੇਟੀ ਦਾ ਅਤੇ ਇੱਥੋਂ ਦੇ ਸਮੂਹ ਸਟਾਫ ਦਾ ਜਿਨ੍ਹਾਂ ਨੇ ਦਾਸ ਨੂੰ ਬਹੁਤ ਪਿਆਰ ਬਖਸ਼ਿਆ ਹੈ। ਉਮੀਦ ਕਰਦੇ ਹਾਂ ਅੱਗੇ ਤੋਂ ਵੀ ਦਾਸ ਨੂੰ ਸੇਵਾ ਦਾ ਮੌਕਾ ਬਖਸ਼ਣਗੇ, ਹੋਈਆਂ ਭੁੱਲਾਂ ਗਲਤੀਆਂ ਬਖਸ਼ ਲਓ ਜੀ। ਅਗਲਾ ਪ੍ਰੋਗਰਾਮ ਸ਼ੁਰੂ ਕਰੇ ਜੀ। ਜੀ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਕਰਨਜੀਤ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਸੋ ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸ਼ਬਦ ਕੀਰਤਨ ਸਰਵਣ ਕਰਦੇ ਹਾਂ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਤਿਨ੍ਹਾਂ ਦੇ ਪਾਸੋਂ ਮਨੋਹਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਸੋ ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਹੋਇਆ ਹੈ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਪ੍ਰਾਚੀਨ ਪੰਥ ਪ੍ਰਕਾਸ਼ ਦੀ ਦਾ, ਜੋ ਆਪ ਲੜੀਵਾਰ ਆਪਣੇ ਪੁਰਖਿਆਂ ਦਾ ਇਤਿਹਾਸ ਸਰਵਣ ਕਰ ਰਹੇ ਹੋ। ਆਓ ਅਤਿ ਸਤਿਕਾਰਯੋਗ ਗਿਆਨੀ ਭਾਈ ਪ੍ਰਿਤਪਾਲ ਸਿੰਘ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਵਾਲੇ, ਤਿਨ੍ਹਾਂ ਦੇ ਪਾਸੋਂ ਆਪਾਂ ਲੜੀਵਾਰ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਾਜ਼ਰਾਂ ਹਜ਼ੂਰ ਜਹਰਾਂ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ। ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕਿ ਸੰਧਿਆ ਸਮੇਂ ਦੇ ਸਜੇ ਦੀਵਾਨਾਂ 'ਚ ਨਿਤਾ ਪ੍ਰਤੀ ਇਕੱਤਰ ਹੋ ਕੇ ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਔਰ ਭਾਵਨਾ ਦੇ ਸਹਿਤ ਆਪ ਜੀ ਸਰਵਣ ਕਰ ਰਹੇ। ਸ਼ਹੀਦ ਬਾਬਾ ਸੁੱਖਾ ਸਿੰਘ ਜੀ ਦੀ ਸਾਖੀ ਚੱਲ ਰਹੀ ਹੈ ਕਿ ਜਦੋਂ ਅਬਦਾਲੀ ਦੇ ਇੱਕ 7 ਫੁੱਟੇ ਗਿਲਜੇ ਨੇ ਪੰਥ ਨੂੰ ਆ ਕੇ ਵੰਗਾਰਿਆ ਕਿ ਮੇਰੇ ਨਾਲ ਢਾਲ ਤਲਵਾਰ ਲੈ ਕੇ ਲੜੋ, ਤੁਹਾਡੇ 'ਚੋਂ 2 ਸਿੰਘ ਆ ਜਾਣ, ਮੈਂ ਇਕੱਲਾ ਲੜਾਂਗਾ। ਵੰਗਾਰ ਕੇ ਜਦੋਂ ਵਾਪਸ ਜਾਣ ਲੱਗਾ ਤਾਂ ਉਹਦੀ ਵੰਗਾਰ ਸੁਣ ਕੇ ਬਾਬਾ ਚੜ੍ਹਤ ਸਿੰਘ ਸ਼ੁਕਰ ਚੱਕੀਆ, ਜੋ ਉਦੋਂ ਬਾਲ ਰੂਪ ਵਿੱਚ ਸੀ, ਅੱਗੇ ਵਧਿਆ। ਬੱਚੇ ਚੜ੍ਹਤ ਸਿੰਘ ਨੂੰ ਅੱਗੇ ਵੱਧਦਾ ਵੇਖ ਕੇ ਬਾਬਾ ਸੁੱਖਾ ਸਿੰਘ ਦੇ ਮਨ 'ਚ ਖਿਆਲ ਆਇਆ ਵੀ ਇਹ ਬੱਚਾ ਕਿਵੇਂ ਲੜੇਗਾ ਇਹਦੇ ਨਾਲ। ਆਪ ਅੱਗੇ ਵਧੇ, ਚੜ੍ਹਤ ਸਿੰਘ ਨੂੰ ਰੋਕਿਆ ਤੇ ਆਖਿਆ, ਚੜ੍ਹਤ ਸਿਆਂ, ਉਹ ਸਾਹਮਣੇ ਸੰਜੋਹ ਪਈ ਆ, ਲੈ ਕੇ ਆ ਤੇ ਮੇਰੇ ਸਰੀਰ ਤੇ ਮੜ ਤੇ ਇਸ ਪਾਪੀ ਨੂੰ ਮੈਂ ਮਾਰਾਂਗਾ। ਸੰਜੋਹ ਸਰੀਰ ਤੇ ਸਜਾ ਕੇ ਘੋੜੇ ਨੂੰ ਬਖਤਰ ਬੰਦ ਕਰਕੇ 5 ਸਿੰਘਾਂ ਕੋਲੋਂ ਅਰਦਾਸਾ ਕਰਵਾਇਆ। 5 ਸਿੰਘਾਂ ਦੇ ਅਰਦਾਸੇ ਦੀ ਬੜੀ ਵੱਡੀ ਕਰਾਮਾਤ ਹੈ ਸੰਗਤ ਜੀ। ਜਿੱਡਾ ਵੱਡਾ ਮਰਜ਼ੀ ਮੋਰਚਾ ਅੜਿਆ ਹੋਵੇ, ਬਾਣੀ ਬਾਣੇ ਵਾਲੇ 5 ਸਿੰਘ ਤਿਆਰ ਬਰ ਤਿਆਰ ਰਹਿਣੀ ਬਹਿਣੀ 'ਚ ਪੱਕੇ ਅਰਦਾਸਾ ਕਰ ਦੇਣ ਤਾਂ ਉਹ ਮੋਰਚਾ ਫਤਿਹ ਹੋ ਜਾਂਦਾ ਹੈ। 5 ਸਿੰਘਾਂ ਨੇ ਅਰਦਾਸ ਕੀਤੀ ਬਾਬਾ ਸੁੱਖਾ ਸਿੰਘ ਜੀ ਦੀ, ਘੋੜੇ 'ਤੇ ਸਵਾਰ ਹੋ ਕੇ ਪਠਾਣ ਨੂੰ ਵੰਗਾਰਿਆ, ਢਾਲ ਤਲਵਾਰ ਦੀ ਲੜਾਈ ਹੋਈ, ਤਲਵਾਰਾਂ ਟੁੱਟ ਗਈਆਂ, ਢਾਲਾਂ ਟੁੱਟ ਗਈਆਂ। ਅਖੀਰ ਬਾਬਾ ਸੁੱਖਾ ਸਿੰਘ ਦਾ ਦਾਅ ਲੱਗਾ, ਉਸ ਪਠਾਣ ਦੇ ਪੇਟ ਦੇ ਵਿੱਚ ਟੁੱਟੀ ਹੋਈ ਤਲਵਾਰ ਤਸਾ ਕੇ ਉਹਦੇ ਪ੍ਰਾਣ ਕੱਢ ਲਏ ਤੇ ਜਕਾਰੇ ਗਜਾਉਂਦਿਆਂ ਬੜੀ ਖੁਸ਼ੀ ਨਾਲ ਬਾਬਾ ਸੁੱਖਾ ਸਿੰਘ ਜੀ ਖਾਲਸੇ ਪੰਥ 'ਚ ਵਾਪਸ ਆਏ। ਪੰਥ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਇਹ ਕਥਾ ਕੱਲ੍ਹ ਸ਼ਾਮ ਦੇ ਪ੍ਰਸੰਗ 'ਚ ਆਪਾਂ ਸਰਵਣ ਕੀਤੀ। ਆਓ ਇੱਕ ਹੋਰ ਦਲੇਰੀ ਦਾ ਕਾਰਨਾਮਾ ਬਾਬਾ ਸੁੱਖਾ ਸਿੰਘ ਜੀ ਦਾ, ਉਹ ਭਾਈ ਰਤਨ ਸਿੰਘ ਜੀ ਭੰਗੂ ਲਿਖ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਮਹਾਂਪੁਰਖ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਜੈਸੇ ਜਰਨੈਲਾਂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ, ਰਸਨਾ ਪਵਿੱਤਰ ਕਰੀਏ ਤੇ ਆਖੀਏ ਜੀ।

0: ਕਹਿੰਦੇ ਜਦੋਂ ਭਾਈ ਮਨੀ ਸਿੰਘ ਜੀ ਨੂੰ ਪਕੜ ਕੇ ਸ਼ਹੀਦ ਕਰ ਦਿੱਤਾ ਗਿਆ, ਪਿੱਛੇ ਉਹ ਕਥਾ ਆਪਾਂ ਸੁਣੀ ਹੈ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦੀ, ਕਹਿੰਦੇ ਜਿਸ ਦਿਨ ਤੋਂ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਪਕੜ ਕੇ ਸ਼ਹੀਦ ਕੀਤਾ,
1: ਹੇਰਾ ਸਿੰਘ ਢੁਕਣ ਨਾ ਪਾਹੇ,
0: ਉਸ ਦਿਨ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਫਿਰ ਸਿੰਘ ਨਹੀਂ ਸੀ ਢੁਕਦੇ, ਕਿਉਂਕਿ ਭਾਈ ਮਨੀ ਸਿੰਘ ਜੀ ਪਹਿਲਾਂ ਦਰਬਾਰ ਸਾਹਿਬ ਹੀ ਰਹਿੰਦੇ, ਸੇਵਾ ਕਰਦੇ। ਜਦੋਂ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਜਾ ਕੇ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਤੇ ਦਰਬਾਰ ਸਾਹਿਬ ਤੇ ਤੁਰਕਾਂ ਦਾ ਕਬਜ਼ਾ ਹੋ ਗਿਆ, ਤੁਰਕਾਂ ਨੇ ਉੱਥੇ ਆਪਣੀਆਂ ਚੌਂਕੀਆਂ ਬਾਅਦ ਬਿਠਾ ਦਿੱਤੀਆਂ, ਸਿਪਾਹੀਆਂ ਨੇ ਆਲੇ ਦੁਆਲੇ ਪਹਿਰੇ ਲਾ ਲਏ ਤੇ ਸਿੰਘਾਂ ਤੇ ਸਖਤੀ ਦਾ ਦੌਰ ਸੀ, ਇਸ ਕਰਕੇ ਸਿੰਘ ਦਰਬਾਰ ਸਾਹਿਬ ਨਹੀਂ ਸਨ ਆ ਸਕਦੇ।
1: ਰਾਤੀ ਸਿੰਘ ਮੱਜਣ ਕਰਾ,
0: ਰਾਤ ਬਰਾਤੇ ਜਦੋਂ ਕਿਤੇ ਕਿਸੇ ਸਿੰਘ ਦਾ ਦਾ ਲੱਗਦਾ, ਕਿਉਂਕਿ ਉਦੋਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਪਰਿਕਰਮਾ ਦੂਰ ਤੱਕ ਕੱਚੀ ਸੀ, ਖੁੱਲਾ ਥਾਂ ਸੀ ਤੇ ਦਰਖਤ ਬੜੇ ਸੀ, ਬੇਰੀਆਂ ਦੇ ਝੁੰਡ ਬੜੇ ਸੀ, ਤੋ ਰਾਤ ਬਰਾਤੇ ਸਿੰਘ ਜਦੋਂ ਕਿਸੇ ਸਿੰਘ ਦਾ ਦਾ ਲੱਗਦਾ, ਉਹ ਅੰਮ੍ਰਿਤਸਰ ਸਰੋਵਰ ਚ ਆ ਕੇ ਇਸ਼ਨਾਨ ਕਰ ਜਾਂਦੇ ਹਨ।
1: ਹਨੇਰ ਸਵੇਰੇ ਜਾਏ,
0: ਹਨੇਰ ਸਵੇਰ ਜਦੋਂ ਕਿਸੇ ਸਿੰਘ ਨੂੰ ਮੌਕਾ ਮਿਲੇ, ਦਰਬਾਰ ਸਾਹਿਬ ਜਾ ਕੇ ਅੰਮ੍ਰਿਤਸਰ ਸਰੋਵਰ ਚ ਚੁੱਭਾ ਮਾਰਦੇ ਹਨ।
1: ਤਾਂ ਕਾਜੀ ਨੇ ਫਿਰ ਕਹਿਓ,
0: ਕਹਿੰਦੇ ਇੱਕ ਦਿਨ ਕਾਜੀ ਜਿਹੜਾ ਦਰਬਾਰ ਸਾਹਿਬ ਦੇ ਆਲੇ ਦੁਆਲੇ ਫੌਜ ਬਿਠਾ ਕੇ ਬੈਠਾ ਸੀ, ਸਿੰਘਾਂ ਨੂੰ ਖਤਮ ਕਰਨਾ ਚਾਹੁੰਦਾ ਸੀ, ਉਹ ਕਾਜੀ ਇੱਕ ਦਿਨ ਬੋਲਿਆ,
1: ਯਹ ਅੰਮ੍ਰਿਤਸਰ ਪ੍ਰਤਾਪ,
0: ਕਹਿਣ ਲੱਗਾ ਵੀ ਇਹ ਜਿਹੜਾ ਅੰਮ੍ਰਿਤਸਰ ਸ਼ਹਿਰ ਹੈ, ਆਹ ਜਿਹੜਾ ਸਰੋਵਰ ਹੈ ਨਾ ਅੰਮ੍ਰਿਤਸਰ, ਇਹਦਾ ਬੜਾ ਵੱਡਾ ਪ੍ਰਤਾਪ ਹੈ ਸਿੰਘਾਂ ਕੋਲ, ਅੰਮ੍ਰਿਤਸਰ ਸਰੋਵਰ ਦਾ ਪ੍ਰਤਾਪ ਖਾਲਸੇ ਦੇ ਕੋਲ ਬਹੁਤ ਜ਼ਿਆਦਾ ਹੈ,
1: ਧੱਕੇ ਮਾਰ ਸੋ ਬਹੁ ਯਤਨ,
0: ਕਹਿੰਦੇ ਅਸੀਂ ਇਹਨਾਂ ਨੂੰ ਸਿੰਘਾਂ ਨੂੰ ਮਾਰ ਮਾਰ ਕੇ ਥੱਕ ਗਏ ਹਾਂ, ਬੜੇ ਯਤਨ ਕਰ ਕਰਕੇ ਇਹਨਾਂ ਨੂੰ ਮਾਰਿਆ,
1: ਸੋ ਹੋਤ ਨਾ ਸਿੰਘਨ ਖਾਪ,
0: ਇਹ ਮੁੱਕਦੇ ਹੀ ਨਹੀਂ ਹਨ, ਜਿੰਨਾ ਮਾਰਦੇ ਹਾਂ ਹੋਰ ਵਧੀ ਜਾਂਦੇ ਹੈ, ਜਿੰਨਾ ਖਤਮ ਕਰਦੇ ਆ ਹੋਰ ਵਧੀ ਜਾਂਦੇ ਹਨ।
1: ਜੋ ਪਈ ਤੋ ਮੁਗਲਨ ਨੇ ਚੌਂਕੀ ਬਹਾਲੀ,
0: ਤੋ ਕਾਜੀ ਨੇ ਹੁਕਮ ਕੀਤਾ ਵੀ ਇੱਥੇ ਇੱਕ ਪੱਕੀ ਚੌਂਕੀ ਲਾ ਦਿਓ ਅੰਮ੍ਰਿਤਸਰ ਸਰੋਵਰ ਦੇ ਨੇੜੇ, ਤਾਂ ਕਹਿੰਦੇ ਉਹਨਾਂ ਨੇ ਮੁਗਲਾਂ ਦੀ, ਤੁਰਕਾਂ ਦੀ, ਸਿਪਾਹੀਆਂ ਦੀ ਇੱਕ ਪੱਕੀ ਚੌਂਕੀ ਲਾ ਦਿੱਤੀ।
1: ਰਾਤੀ ਬਹਿਣ ਕਰਾ ਰਖਵਾਲੀ,
0: ਤੇ ਰਾਤ ਨੂੰ ਵੀ ਇੱਥੇ ਹੀ ਬਹਿ ਰਹਿਣ ਤੇ ਰਖਵਾਲੀ ਕਰਨ, ਵੀ ਕੋਈ ਸਿੰਘ ਆਵੇ ਨਾ ਇੱਥੇ ਸਰੋਵਰ ਚ ਆ ਕੇ ਕੋਈ ਸਿੰਘ ਇਸ਼ਨਾਨ ਨਾ ਕਰੇ। ਏਦਾਂ ਰਾਤ ਦੇ ਸਮੇਂ ਵੀ ਇਹਨਾਂ ਨੇ ਰਖਵਾਲੀ ਕਰਨੀ ਸ਼ੁਰੂ ਕਰ ਦਿੱਤੀ, ਪਹਿਰਾ ਦਿੰਦੇ ਹਨ।
1: ਤਾਂ ਤੁਰਕਾਂ ਨੇ ਬੁਰਜ ਬਣਾਏ,
0: ਤੁਰਕਾਂ ਨੇ ਆਲੇ ਦੁਆਲੇ ਬੁਰਜ ਬਣਾ ਤੇ, ਸਰੋਵਰ ਦੇ ਆਲੇ ਦੁਆਲੇ ਅੰਮ੍ਰਿਤਸਰ ਸ਼ਹਿਰ ਦੇ ਇਹਨਾਂ ਨੇ ਉੱਚੇ ਉੱਚੇ ਬੁਰਜ ਬਣਾ ਤੇ, ਬੁਰਜਾਂ ਦੇ ਵਿੱਚ ਸਿਪਾਹੀ ਬੈਠ ਗਏ ਨਿਗਾਹ ਮਾਰਨ ਵਾਸਤੇ ਵੀ ਕੋਈ ਸਿੰਘ ਆਉਂਦਾ ਕਿ ਨਹੀਂ। ਤੋ ਇਹਨਾਂ ਨੇ ਚਾਰੇ ਪਾਸੇ ਚਾਰ ਬੁਰਜ ਬਣਾ ਲਏ,
1: ਚਾਰੋਂ ਔਰ ਬੰਦੂਕ ਚੀ ਬਹਾਏ,
0: ਉਹਨਾਂ ਬੁਰਜਾਂ ਦੇ ਵਿੱਚ ਬੰਦੂਕ ਚੀ ਬਹਾ ਦਿੱਤੇ, ਸਰੋਵਰ ਦੇ ਚਾਰੇ ਪਾਸੇ ਨਾ ਅੰਮ੍ਰਿਤਸਰ ਸਰੋਵਰ ਦੇ ਬੁਰਜ ਬਣਾ ਕੇ ਉਹਦੇ ਚ ਆਪਣੇ ਬੰਦੂਕ ਚੀ ਬਿਠਾ ਦਿੱਤੇ, ਉਹਨਾਂ ਦੇ ਹੱਥਾਂ ਵਿੱਚ ਬੰਦੂਕਾਂ ਭਰੀਆਂ ਫੜੀਆਂ ਹਨ।
1: ਜਹ ਅੰਮ੍ਰਿਤ ਹਿਲ ਖੜਕੋ ਹੋਈ,
0: ਕਹਿੰਦੇ ਜਦੋਂ ਵੀ ਅੰਮ੍ਰਿਤਸਰ ਸਰੋਵਰ ਰਾਤ ਨੂੰ ਕਿਤੇ ਹਿਲਦਾ, ਪਾਣੀ ਕਿਤੇ ਮਾੜਾ ਮੋਟਾ ਵੀ ਹਿਲਦਾ, ਕੋਈ ਮੱਛੀ ਜਾਂ ਕੋਈ ਪੰਛੀ, ਉਹ ਕਿਤੇ ਸਰੋਵਰ ਦੇ ਵਿੱਚ ਰਾਤ ਨੂੰ ਹਿਲ ਜੁਲ ਕਰਦਾ,
1: ਮਾਰਾਂ ਛਲਕ ਬੰਦੂਕਨ ਸੋਈ,
0: ਕਹਿੰਦੇ ਉੱਤੋਂ ਬੁਰਜ ਤੋਂ ਬੈਠਿਆਂ ਗੋਲੀਆਂ ਚਲਾ ਦਿੰਦੇ, ਸਰੋਵਰ ਵਿੱਚ ਵੀ ਸਿੰਘ ਹੋਣਗੇ, ਰਾਤ ਨੂੰ ਆਏ ਹੋਣਗੇ ਨਹਾਉਣ ਵਾਸਤੇ ਇਸ਼ਨਾਨ ਕਰਨ ਵਾਸਤੇ, ਕਹਿੰਦੇ ਉੱਤੋਂ ਹੀ ਉਹਨਾਂ ਨੇ ਬੰਦੂਕਾਂ ਦੀਆਂ ਗੋਲੀਆਂ ਦਾਗ ਦੇਣੀਆਂ, ਤੜਾ ਤਾੜ ਛਲਖ ਹੀ ਚਲਾ ਦੇਣੀ, ਛਲਖ ਦਾ ਮਤਲਬ ਵੀ ਇਕੱਠੀਆਂ ਹੀ ਬੰਦੂਕਾਂ ਸਰੋਵਰ ਦੇ ਵਿੱਚ ਚਲਾ ਦਿੰਦੇ 150 ਬੰਦੂਕਾਂ।
1: ਤੋ ਸਿੰਘ ਹੌਲੀ ਹੌਲੀ ਨਹਾਈ,
0: ਫਿਰ ਜਦੋਂ ਸਿੰਘ ਆਉਂਦੇ, ਪਰ ਸਿੰਘਾਂ ਨੇ ਇਸ਼ਨਾਨ ਨਹੀਂ ਛੱਡਿਆ, ਕਿਉਂਕਿ ਰੋਜ਼ ਮੰਗੀਏ ਮੰਗਦੇ ਅੰਮ੍ਰਿਤਸਰ ਸਰੋਵਰ ਦੇ ਦਰਸ਼ਨ ਔਰ ਇਸ਼ਨਾਨ। ਕਹਿੰਦੇ ਫਿਰ ਸਿੰਘ ਆਉਂਦੇ ਦੱਬੇ ਦੱਬੇ ਪੈਰੀ, ਹੌਲੇ ਹੌਲੇ ਨਹਾਉਂਦੇ ਵੀ ਕਿਤੇ ਪਾਣੀ 'ਚ ਖੜਾਕ ਨਾ ਆਵੇ, ਪਾਣੀ ਕਿਤੇ ਹਿੱਲੇ ਨਾ। ਕਹਿੰਦੇ ਰਾਤ ਨੂੰ ਬੜੇ ਸਹਿਜੇ ਸਹਿਜੇ ਸਿੰਘ ਇਸ਼ਨਾਨ ਕਰਦੇ ਹਨ।
1: ਤੁਰਕਾਂ ਅੱਖੀ ਘੱਟਾ ਪਾਈ,
0: ਸਿੰਘ ਤੁਰਕਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਜਦੋਂ ਕਿਤੇ ਦਾ ਲੱਗਦਾ ਇਸ਼ਨਾਨ ਕਰ ਲੈਂਦੇ ਹਨ।
1: ਤਾਂ ਫਿਰ ਕਾਜੀ ਗੁੱਸਾ ਖਾਇਆ,
0: ਕਾਜੀ ਬੜਾ ਗੁੱਸੇ 'ਚ ਆਇਆ ਵੀ ਮੈਂ ਆਲੇ ਦੁਆਲੇ ਚੌਂਕੀ ਬਿਠਾਈ ਹੈ, ਬੁਰਜ ਉਸਾਰ ਕੇ ਉਹਨਾਂ 'ਚ ਬੰਦੂਕ 'ਚ ਹੀ ਬਿਠਾਏ ਹੈ, ਇਹ ਫਿਰ ਨਾ ਆ ਜਾਂਦੇ ਆ, ਪਤਾ ਨਹੀਂ ਕਿਹੜੇ ਵੇਲੇ ਰਾਤ ਨੂੰ ਆਉਂਦੇ ਆ, ਪਤਾ ਵੀ ਨਹੀਂ ਲੱਗਣ ਦਿੰਦੇ। ਜਦੋਂ ਇਸ਼ਨਾਨ ਕਰਕੇ ਜਾਂਦੇ, ਜਾਂਦਿਆਂ ਦਾ ਪਤਾ ਲੱਗਦਾ, ਆਉਂਦਿਆਂ ਦਾ ਪਤਾ ਹੀ ਨਹੀਂ ਲੱਗਦਾ। ਤੂੰ ਕਾਜੀ ਬੜਾ ਗੁੱਸੇ ਵਿੱਚ ਆਇਆ। ਹੰਕਾਰਿਆ ਸੀ ਨਾ, ਹੰਕਾਰੀ ਬੰਦੇ ਨੂੰ ਉਦੋਂ ਗੁੱਸਾ ਲੱਗਦਾ ਜਦੋਂ ਉਹਦੀ ਮਨ ਮਰਜ਼ੀ ਦਾ ਕੰਮ ਨਾ ਹੋਵੇ। ਹੰਕਾਰੀ ਬੰਦਾ ਕਦੋਂ ਕ੍ਰੋਧ ਚ ਆਉਂਦਾ? ਜਦੋਂ ਜੋ ਚਾਹੁੰਦਾ ਉਹ ਕੰਮ ਹੋਵੇ ਨਾ, ਉਹਦੇ ਤੋਂ ਉਲਟ ਹੋ ਜਾਏ, ਜਦੋਂ ਉਹਦੇ ਅਹੰਕਾਰ ਨੂੰ ਠੇਸ ਲੱਗੇ, ਫਿਰ ਉਦੋਂ ਕਈ ਗੁੱਸਾ ਕਰਦੇ ਆ। ਕਾਜੀ ਨੇ ਵੀ ਗੁੱਸਾ ਕੀਤਾ, ਕਹਿੰਦਾ ਮੈਂ ਇਹਨਾਂ ਨੂੰ ਇੰਨਾ ਰੋਕਿਆ ਹੈ, ਬੁਰਜ ਬਿਠਾਏ ਨੇ ਚਾਰੇ ਪਾਸੇ, ਸਿਪਾਹੀ ਬੰਦੂਕਾਂ ਦੇ ਕੇ ਬਿਠਾਏ ਹੈ, ਇਹ ਫਿਰ ਨਾ ਆ ਜਾਂਦੇ ਨੇ ਤਾਂ ਮੇਰੀ ਅੜੀ ਭੰਨਦੇ ਆ। ਹਾਂਜੀ,
1: ਡੇਰਾ ਬਹਿ ਫੌਜਨ ਕਾ ਕਰਾਇਆ,
0: ਕਹਿੰਦੇ ਫੌਜਾਂ ਦਾ ਡੇਰਾ ਇਹਨੇ ਹੋਰ ਪੱਕਾ ਕਰਾ ਦਿੱਤਾ, ਸਿਪਾਹੀ ਹੋਰ ਜ਼ਿਆਦਾ ਬਿਠਾ ਦਿੱਤੇ।
1: ਸਭ ਫੌਜਦਾਰ ਉਹਨੇ ਕੀਨੋ ਗਰਬ,
0: ਕਹਿੰਦੇ ਜਿਹੜਾ ਫੌਜਦਾਰ ਸੀ ਨਾ ਕਾਜੀ ਦੇ ਨਾਲ ਦਾ, ਉਹ ਬੜੇ ਹੰਕਾਰ ਦੇ ਵਿੱਚ, ਬੜੀ ਹਉਮੈ ਦੇ ਵਿੱਚ,
1: ਲਿਖ ਭੇਜਿਓ ਜਹਿ ਖਾਲਸਾ ਸਰਬ,
0: ਉਹਨੇ ਚਿੱਠੀ ਲਿਖ ਕੇ ਭੇਜੀ ਖਾਲਸੇ। ਏਦਾਂ ਕਹਿ ਲਓ ਵੀ ਖਾਲਸੇ ਨੂੰ ਵੰਗਾਰਨ ਵਾਸਤੇ ਚਿੱਠੀ ਭੇਜੀ। ਜਿਹੜਾ ਫੌਜਦਾਰ ਆਇਆ ਨਾ ਹੁਣ ਨਵਾਂ, ਉਹਨੇ ਬੜੀ ਫੌਜ ਲਾ ਤੀ ਚਾਰੇ ਪਾਸੇ, ਸਿਪਾਹੀ ਸਿਪਾਹੀ ਖੜੇ ਕਰ ਦਿੱਤੇ ਚੱਪੇ ਚੱਪੇ ਦੇ ਸਰੋਵਰ ਦੇ, ਤਾਂ ਉਹਨੇ ਇੱਕ ਚਿੱਠੀ ਲਿਖ ਕੇ ਫੌਜਦਾਰ ਨੇ ਖਾਲਸੇ ਪੰਥ ਨੂੰ ਭੇਜੀ ਹੈ।
1: ਦੋਹਰਾ ਤੁਮ ਸਿੰਘ ਕਹਾਵੋ ਸੂਰ ਬਾਡ,
0: ਕਹਿਣ ਲੱਗਾ ਤੁਸੀਂ ਬੜੇ ਸੂਰਮੇ ਸਿੰਘ ਕਹਾਉਂਦੇ ਹੋ, ਮੈਂ ਸੁਣਿਆ ਵੀ ਸਿੰਘ ਬੜੇ ਸੂਰਮੇ ਹੁੰਦੇ ਆ, ਸਿੰਘ ਬੜੇ ਬਹਾਦਰ।

0: ਆਪਣੇ ਗੁਰੂ ਦੇ ਲਾਲ, ਅਸੀਂ ਆਪਣੇ ਗੁਰੂ ਦੇ ਸਪੁੱਤਰ ਹਾਂ।
1: ਤੋ ਜਾਣੋ ਮੈਂ ਸੂਰਮੇ ਆਏ,
0: ਮੈਂ ਤਾਂ ਤੁਹਾਨੂੰ ਜਾਣਾਂਗਾ ਸੂਰਮੇ ਵੱਡੇ। ਉਹਨੇ ਚਿੱਠੀ ਲਿਖੀ ਫੌਜਦਾਰ ਨੇ ਖਾਲਸੇ ਨੂੰ, ਕਹਿੰਦਾ ਮੈਂ ਤਾਂ ਜਾਣਾਂਗਾ ਤੁਹਾਨੂੰ ਵੱਡੇ ਸੂਰਮੇ।
1: ਨਹਾਓ ਅੰਮ੍ਰਿਤਸਰ ਚਾਲ,
0: ਹੁਣ ਆ ਕੇ ਨਹਾ ਕੇ ਵਿਖਾਓ ਅੰਮ੍ਰਿਤਸਰ ਸਰੋਵਰ ਤੇ ਚੱਲ ਕੇ। ਕਹਿੰਦੇ ਪਹਿਲਾਂ ਰਾਤ ਬਰਾਤੇ ਜਿਹੜੇ ਨਹਾ ਗਏ ਸੋ ਨਹਾ ਗਏ, ਹੁਣ ਮੈਂ ਆ ਗਿਆ ਸਰੋਵਰ ਦੇ ਆਲੇ ਦੁਆਲੇ, ਮੇਰਾ ਹੁਣ ਮੋਰਚਾ ਹੈ। ਕਹਿੰਦਾ ਹੁਣ ਆ ਕੇ ਵਿਖਾਓ ਕਿਹੜਾ ਆਉਂਦਾ ਵੱਡਾ ਸੂਰਮਾ ਇੱਥੇ ਇਸ਼ਨਾਨ ਕਰਨ।
1: ਜੋ ਭਈ ਸੁਨਤ ਖਾਲਸੋ ਸਭ ਚੁੱਪ ਰਹੇ ਹੋ।
0: ਜਦੋਂ ਉਹਨੇ ਚਿੱਠੀ ਭੇਜੀ, ਖਾਲਸਾ ਸੁਣ ਕੇ ਚੁੱਪ, ਜਿੰਨੇ ਸਿੰਘ ਸਨ ਕਿਉਂਕਿ ਇੱਕ ਦੂਜੇ ਵੱਲ ਤੱਕਦੇ ਵੀ ਹੁਣ ਕਿਹੜਾ ਉੱਠੂ ਕਿਹੜਾ ਨਿਤਰੇਗਾ। ਕਹਿੰਦੇ ਜਿੰਨੇ ਸਿੰਘ ਉਸ ਵੇਲੇ ਸਾਰੇ ਚੁੱਪ ਚਾਪ ਬੈਠੇ ਹਨ।
1: ਇਸ ਕੋ ਉੱਤਰ ਕਹਿਣਾ ਨਾ ਕਹਿਓ।
0: ਜਿਹੜਾ ਉਹ ਫੌਜਦਾਰ ਦਾ ਹਲਕਾਰਾ ਆਇਆ ਸੀ ਚਿੱਠੀ ਲੈ ਕੇ, ਉਹਨੂੰ ਕਿਸੇ ਨੇ ਜਵਾਬ ਨਹੀਂ ਦਿੱਤਾ।
1: ਤਬ ਸੁੱਖਾ ਸਿੰਘ ਬੋਲ ਸੁਣਾਇਆ।
0: ਉਸ ਵੇਲੇ

0: ਕੇ ਜਿਹੜਾ ਉਹ ਹਲਕਾਰਾ ਆਇਆ ਸੀ ਜਸੂਸ, ਉਹਨੇ ਜਾ ਕੇ ਆਪਣੇ ਫੌਜਦਾਰ ਨੂੰ ਦੱਸ ਦਿੱਤਾ ਵੀ ਉੱਥੇ ਇੱਕ ਮਾੜੀ ਕੰਬੂਕੀ ਵਾਲਾ ਸੁੱਖਾ ਸਿੰਘ ਹੈ ਜਿਹੜਾ ਮੱਸੇ ਦਾ ਸਿਰ ਵੱਢ ਕੇ ਲੈ ਗਿਆ ਸੀ, ਜਿਹਨੇ ਅਬਦਾਲੀ ਦੇ ਵੱਡੇ ਵੱਡੇ ਗਿਲਜਿਆਂ ਨੂੰ ਵੰਗਾਰ ਵੰਗਾਰ ਕੇ ਮਾਰਿਆ। ਉਹ ਕਹਿੰਦਾ ਮੈਂ ਆਵਾਂਗਾ, ਤਗੜਾ ਹੋ ਜਾਓ, ਫੌਜਦਾਰ ਨੂੰ ਕਹੋ ਵੀ ਤਗੜੇ ਹੋ ਜਾਓ, ਅਸੀਂ ਆਵਾਂਗੇ, ਖਾਲਸਾ ਆਵੇਗਾ। ਕਹਿੰਦੇ ਏਦਾਂ ਉਹਨੇ ਜਵਾਬ ਦਿੱਤਾ,
1: ਤਾਬ ਤੁਰ ਕਣਕ ਉਹ ਚਿੰਤਾ ਪਈ।
0: ਹੁਣ ਜਿੰਨੇ ਤੁਰਕ ਸੀ ਉਹਨਾਂ ਨੂੰ ਫਿਕਰ ਪੈ ਗਿਆ ਵੀ ਸੁੱਖਾ ਸਿੰਘ ਦਾ ਤਾਂ ਨਾਂ ਸੁਣ ਕੇ ਕੰਬਦੇ ਸੀ, ਸੁੱਖਾ ਸਿੰਘ ਦਾ ਨਾਂ ਸੁਣ ਕੇ ਉਹਨਾਂ ਦੇ ਤਰੇਲੀਆਂ ਆਉਂਦੀਆਂ ਸੀ ਵੀ ਸੁੱਖਾ ਸਿੰਘ ਆਊ। ਕਹਿੰਦੇ ਜਿੰਨੇ ਤੁਰਕ ਸੀ ਉਹਨਾਂ ਨੂੰ ਫਿਕਰ ਪੈ ਗਿਆ,
1: ਉੱਚੇ ਟਾਂਗੂ ਦੀਏ ਚੜਾਏ,
0: ਇਹਨਾਂ ਨੇ ਟਾਂਗੂ ਚੜਾ ਤੇ ਉੱਚੇ ਟਾਂਗੂ, ਕਹਿੰਦੇ ਜਿਹੜੇ ਦਰਖਤਾਂ ਤੇ ਚਾੜਦੇ ਨਾ ਉੱਚੇ ਉੱਚੇ ਥਾਂ ਤੇ ਮਚਾਨ ਲਾ ਕੇ, ਕਹਿੰਦੇ ਉੱਚੇ ਉੱਚੇ ਟਾਂਗੂ ਚੜਾ ਦਿੱਤੇ।
1: ਮਤ ਈਹਾਂ ਸਿੰਘ ਪੜਾਂਗੇ ਆਏ,
0: ਬਾਬੇ ਸੁੱਖਾ ਸਿੰਘ ਨੇ ਕਿਹਾ ਸੀ ਵੀ ਖਾਲਸਾ ਆਇਆ ਤਗੜੇ ਹੋ ਜਾਓ, ਉਹਨੇ ਆਖਿਆ ਹੁਣ ਖਾਲਸਾ ਤਾਂ ਸਾਰਾ ਹੀ ਹੁੰਦਾ, ਹੋ ਸਕਦਾ ਸਾਰੇ ਸਿੰਘ ਆ ਜਾਣ। ਬਾਬੇ ਸੁੱਖਾ ਸਿੰਘ ਨੇ ਵੀ ਕੋਟ ਵਰਡ ਵਰਤਿਆ, ਖਾਲਸਾ ਸਿੰਘ ਆਪਣੇ ਆਪ ਨੂੰ ਇਕੱਲੇ ਨੂੰ ਵੀ ਖਾਲਸਾ ਗਿਣਦੇ ਆ, ਉਹਨੇ ਸੋਚਿਆ ਵੀ ਸਾਰੇ ਆਉਣਗੇ ਇਕੱਠੇ ਹੋ ਗਏ। ਉਹਨਾਂ ਨੂੰ ਫਿਕਰ ਪੈ ਗਿਆ ਵੀ ਚੰਗਾ ਉਹਨਾਂ ਨੂੰ ਵੰਗਾਰਿਆ ਵੀ ਉਹ ਤਾਂ ਸਾਰੇ ਆਉਣਗੇ, ਹੁਣ ਜਦੋਂ ਸਾਰੇ ਆਏ ਤੇ ਫਿਰ ਇੱਥੇ ਤਾਂ ਖੂਨ ਦੀਆਂ ਨਦੀਆਂ ਹੀ ਵਹਿਣਗੀਆਂ। ਉਹ ਡਰ ਗਏ, ਹੁਣ ਇਹ ਨਹੀਂ ਸੀ ਪਤਾ ਵੀ ਇਕੱਲੇ ਸੁੱਖਾ ਸਿੰਘ ਨੇ ਆਪ ਹੀ ਹੋਣਾ ਸੀ, ਇਕੱਲਾ ਹੀ ਖਾਲਸਾ। ਇੱਕ ਮਕਾਲਫ ਨਾਮ ਦਾ ਅੰਗਰੇਜ਼ਾਂ ਦਾ ਵਿਦਵਾਨ ਹੋਇਆ ਨੇ, ਸਿੱਖਾਂ ਦਾ ਵੀ ਇਤਿਹਾਸ ਲਿਖਿਆ, ਮੁਦਕੀ ਦਾ ਜਿਹੜਾ ਜੰਗ ਸੀ ਨਾ ਅੰਗਰੇਜ਼ਾਂ ਨਾਲ, ਬਾਬਾ ਹਨੂਮਾਨ ਸਿੰਘ ਜੀ ਨੇ ਲੜਿਆ, ਉੱਥੇ ਉਹਨੇ ਵੇਖਿਆ ਵੀ ਇੱਕ ਸਿੰਘ ਜਿਹਦੀਆਂ ਲੱਤਾਂ ਵੱਢੀਆਂ ਪਈਆਂ, ਇੱਕ ਬਾਂਹ ਵੱਢੀ ਪਈ ਤੇ ਇੱਕ ਹੱਥ ਤੇ ਸਰੀਰ ਉਹਦੇ ਚੋਂ ਖੂਨ ਨੁੱਚੜ ਰਿਹਾ ਤੇ ਪਾਣੀ ਤੋਂ ਬਿਨਾਂ ਉਹ ਤੜਫ ਰਿਹਾ ਸੀ। ਕਹਿੰਦੇ ਮੈਂ ਉਹਦੇ ਕੋਲ ਗਿਆ ਤੇ ਜਾ ਕੇ ਉਹਨੂੰ ਕਿਹਾ ਵੀ ਹਥਿਆਰ ਸੁੱਟ ਦੇ। ਕਹਿੰਦੇ ਉੱਛਲ ਕੇ ਆਇਆ ਮੇਰੇ ਵੱਲ, ਜੇ ਮੈਂ ਪਿੱਛੇ ਨਾ ਹਟਦਾ ਤੇ ਉਹਨੇ ਮੈਨੂੰ ਮਾਰ ਦੇਣਾ ਸੀ। ਕਹਿੰਦੇ ਮੈਂ ਉਹਨੂੰ ਆਖਿਆ ਵੀ ਹਥਿਆਰ ਸੁੱਟ ਦੇ ਤੇ ਉਹਨੇ ਆਖਿਆ ਅੱਗੋਂ ਜਵਾਬ ਦਿੱਤਾ, ਕਹਿੰਦਾ ਹਾਲੇ ਫੌਜਾਂ ਨੂੰ ਹੁਕਮ ਨਹੀਂ ਆਇਆ ਸੁੱਟਣ ਦਾ, ਫੌਜਾਂ ਨੂੰ ਹੁਕਮ ਨਹੀਂ ਆਇਆ ਸੁੱਟਣ ਦਾ ਹਥਿਆਰ। ਕਹਿੰਦਾ ਮੈਂ ਸੋਚਿਆ ਵੀ ਜਿਹੜਾ ਫੌਜਾਂ ਸ਼ਬਦ ਇਹ ਵਰਤਦਾ ਵੀ ਕੋਈ ਇਹਨਾਂ ਦਾ ਜਥੇਦਾਰ ਹੋਊ, ਕੋਈ ਇਹਨਾਂ ਦਾ ਜਰਨੈਲ ਹੋਊ। ਕਹਿੰਦੇ ਇਹ ਕਹਿ ਕੇ ਉਹ ਆਪਣੇ ਪ੍ਰਾਣ ਤੇ ਆ ਗਿਆ। ਕਹਿੰਦਾ ਮੈਂ ਬਹੁਤ ਥਾਵਾਂ ਤੇ ਪੁੱਛਿਆ ਵੀ ਤੁਹਾਡੇ ਚ ਜਿਹੜਾ ਜਥੇਦਾਰ ਫੌਜਾਂ ਆ ਉਹ ਕਿਹੜਾ, ਉਹ ਕਹਿਣ ਲੱਗੇ ਇੱਥੇ ਇਕੱਲਾ ਇਕੱਲਾ ਸਿੰਘ ਆਪਣੇ ਆਪ ਨੂੰ ਫੌਜ ਹੀ ਕਹਿੰਦਾ, ਆਪਣੇ ਆਪ ਨੂੰ ਫੌਜਾਂ ਹੀ ਕਹਿੰਦਾ ਵੀ ਅਸੀਂ ਫੌਜਾਂ ਆ, ਇਕੱਲਾ ਵੀ ਆਪਣੇ ਆਪ ਨੂੰ ਬਹੁ ਵਚਨ ਵਿੱਚ ਵਰਤਦਾ, 1,25,000 ਹੀ ਗਿਣਦਾ। ਤੂੰ ਇੱਥੇ ਜਦੋਂ ਕਿਹਾ ਨਾ ਸੁੱਖਾ ਸਿੰਘ ਜੀ ਨੇ ਵੀ ਖਾਲਸਾ ਆ ਰਿਹਾ ਤਗੜੇ ਹੋ ਜਾਓ, ਤੁਰਕਾਂ ਨੂੰ ਭਾਜੜਾਂ ਪੈ ਗਈਆਂ ਵੀ ਖਾਲਸਾ ਆ ਰਿਹਾ ਇਹਦਾ ਮਤਲਬ ਸਾਰੇ ਹੀ ਆ ਜਾਣਗੇ। ਉਹ ਬੜੇ ਫਿਕਰਮੰਦ ਹੋਏ,
1: ਬਹੁਤ ਕਹਾ ਈਹਾਂ ਆਵ ਕੌਣ।
0: ਕਹਿੰਦੇ ਬਹੁਤੇ ਉਹਨਾਂ ਵਿੱਚੋਂ ਜਿਹੜੇ ਤੁਰਕ ਸੀ ਉਹ ਕਹਿੰਦੇ ਇੱਥੇ ਕਹਿੰਦੇ ਆਉਣਾ, ਏਡਾ ਤਗੜਾ ਪਹਿਰਾ ਸਾਡਾ, ਇੰਨੀਆਂ ਸਾਡੀਆਂ ਫੌਜਾਂ, ਇੰਨੀਆਂ ਸਾਡੀਆਂ ਬੰਦੂਕਾਂ, ਤੋਪਾਂ, ਅਸੀਂ ਇੱਥੇ ਬੀੜ ਕੇ ਬੈਠੇ ਹਾਂ, ਇੱਥੇ ਭਲਾ ਕੌਣ ਆਵੇਗਾ।
1: ਈਹਾਂ ਆਵਣ ਕਿਆ ਆਵਾ ਗਾਉਣ,
0: ਕਹਿੰਦਾ ਇੱਥੇ ਆਉਣਾ ਕੋਈ ਆਵਾ ਗਾਉਣ। ਤੁਰਕ ਵੀ ਬੜੇ ਹੰਕਾਰੇ ਹੋਏ, ਕਹਿੰਦੇ ਇੱਥੇ ਕੋਈ ਆਉਣਾ ਖਾਲਾ ਜੀ ਦਾ ਵਾੜਾ ਹੈ ਵੀ ਜਿਹੜਾ ਮਰਜ਼ੀ ਆ ਜਾਏ ਜਿਹੜਾ ਮਰਜ਼ੀ ਚਲਾ ਜਾਏ।
1: ਈਹਾਂ ਰਾਤ ਕੋ ਢੁਕਣ ਨਾ ਪਾਵੇ,
0: ਕਹਿੰਦਾ ਇੱਥੇ ਤਾਂ ਅਸੀਂ ਰਾਤ ਨੂੰ ਨੀ ਕੋਈ ਨੇੜੇ ਫਰਕਣ ਦਿੰਦੇ, ਦਿਨੇ ਕਹਿੰਦੇ ਆਉਣਾ। ਕਹਿੰਦਾ ਇੱਥੇ ਤਾਂ ਰਾਤ ਨੂੰ ਨੀ ਅਸੀਂ ਕਿਸੇ ਨੂੰ ਨੇੜੇ ਢੁਕਣ ਦਿੰਦੇ।
1: ਪੰਛੀ ਨੀਰ ਦਿਨ ਪੀਣ ਨਾ ਪਾਵੇ,
0: ਦਿਨ ਦੇ ਸਮੇਂ ਪੰਛੀ ਵੀ ਪਾਣੀ ਨੀ ਪੀਂਦੇ ਇੱਥੇ ਸਾਡੇ ਡਰ ਦੇ ਮਾਰੇ। ਕਹਿੰਦੇ ਜਿਹੜਾ ਕੋਈ ਪੰਛੀ ਵੀ ਆ ਕੇ ਪਾਣੀ ਪੀਂਦਾ ਉਹਨੂੰ ਗੋਲੀ ਮਾਰ ਦਿੰਦੇ ਆ, ਵੀ ਕੋਈ ਸਿੰਘ ਪੰਛੀ ਦਾ ਭੇਖ ਬਟਾ ਕੇ ਨਾ ਆ ਜੇ ਪਾਣੀ ਜਲ ਛਕਣ ਇੱਥੋਂ। ਕਹਿੰਦਾ ਇਹ ਦਿਨ ਦੇ ਸਮੇਂ ਤਾਂ ਅਸੀਂ ਪੰਛੀਆਂ ਨੂੰ ਵੀ ਪਾਣੀ ਨੀ ਪੀਣ ਦਿੰਦੇ।
1: ਦੋਹਰਾ ਆ ਗਏ ਤੇ ਉਹਨ 10 ਗੁਣੀ ਕਰੀ ਤੜਕਾਈ ਤਿੱਤ,
0: ਕਹਿੰਦੇ ਇਹਨਾਂ ਨੇ ਕੀ ਕੀਤਾ ਵੀ ਅੱਗੇ ਨਾਲੋਂ 10 ਗੁਣੀ ਤਕੜਾਈ ਕਰਤੀ, ਤਕੜਾਈ ਮਤਲਬ ਹੋਰ ਪਹਿਰਾ ਕਰੜਾ ਕਰਤਾ। ਡਰ ਸੀ ਮਨ ਚ ਵੀ ਸਿੰਘ ਆ ਸਕਦੇ ਆ, ਖਾਲਸਾ ਆ ਸਕਦਾ, ਇਹਨਾਂ ਨੇ 10 ਗੁਣਾ ਫੌਜ ਹੋਰ ਵਧਾ ਕੇ ਤਕੜਾਈ ਹੋਰ ਸਾਵਧਾਨੀ ਦੀ ਕਰ ਦਿੱਤੀ।

0: ਸਿਪਾਹੀਆਂ ਨੂੰ ਕਹਿ ਦਿੱਤਾ ਵੀ ਰਾਤ ਨੂੰ ਸੌਂਓ ਨਾ, ਜਿਹੜਾ ਰਾਤ ਨੂੰ ਸੌ ਗਿਆ ਤੇ ਸਵੇਰੇ ਕਿਤੇ ਸੁੱਤਾ ਹੀ ਨਾ ਰਹਿ ਜੇ, ਫਿਰ ਨਾ ਆਖਿਓ ਜੇ ਸਿੰਘ ਆ ਗਏ ਖਾਲਸਾ ਆ ਗਿਆ, ਕਿਉਂਕਿ ਉਹਨੇ ਕਹਿਤਾ ਵੀ ਖਾਲਸਾ ਆਵੇਗਾ ਤਗੜੇ ਹੋ ਜਾਓ, ਤੇ ਜੇ ਕਿਹਾ ਤੇ ਆਵੇਗਾ ਜ਼ਰੂਰ ਖਾਲਸਾ। ਤੇ ਇਹ ਨਾ ਹੋਵੇ ਵੀ ਤੁਸੀਂ ਸੁੱਤੇ ਪਏ ਹੋਵੋ ਤੇ ਸੁੱਤੇ ਹੀ ਰਹਿ ਜਾਓ, ਇਸ ਕਰਕੇ ਜਾਗਦੇ ਰਹੋ ਜੇ ਜਾਨ ਪਿਆਰੀ ਹੈ। ਏਦਾਂ ਇਹਨਾਂ ਨੇ 10 ਗੁਣਾ ਜ਼ਿਆਦਾ ਤਕੜਾਈ ਕਰ ਦਿੱਤੀ।
1: ਸੁਣੋ ਸੋ ਆਵਨ ਸਿੰਘ ਕੋ ਆਇਓ ਥੋ ਦਬ ਜਿੱਤ।
0: ਕਹਿੰਦੇ ਉਧਰ ਹੁਣ ਸਿੰਘ ਦੇ ਬਾਬਾ ਸੁੱਖਾ ਸਿੰਘ ਜੀ ਦੇ ਆਉਣ ਦਾ ਮਨ ਚ ਫੁਰਨਾ ਹੋ ਗਿਆ, ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਚਰਨ ਮਨਾਏ। ਐ ਸੋਢੀਆਂ ਦੀ ਕੁੱਲ ਦੇ ਸਰਮੋਰ ਸਤਿਗੁਰੂ, ਸੋਢੀ ਸੁਲਤਾਨ ਪਾਤਸ਼ਾਹ ਆਪ ਜੀ ਦੇ ਪਾਵਨ ਦਰਬਾਰ ਦੇ ਦਰਸ਼ਨ ਦਦਾਰ ਪਰਸਣ ਵਾਸਤੇ ਆਉਣਾ, ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਪਰਸਣੇ ਹਨ, ਤੁਸੀਂ ਕਿਰਪਾ ਕਰਿਓ ਅੰਗ ਸੰਗ ਸਹਾਈ ਹੋਇਓ। ਏਦਾਂ ਬਾਬਾ ਸੁੱਖਾ ਸਿੰਘ ਜੀ ਆਪਣੇ ਹਿਰਦੇ ਚ ਅਰਦਾਸਾਂ ਕਰਦੇ ਹਨ।
1: ਸੁੱਖਾ ਸਿੰਘ ਤਬ ਯੋ ਕਹਿਓ ਰਾਤ ਨਾਉ ਤਬ ਚੋਰ।
0: ਬਾਬਾ ਸੁੱਖਾ ਸਿੰਘ ਜੀ ਕਹਿਣ ਲੱਗੇ, ਉਹਨਾਂ ਨੂੰ ਸੁਨੇਹਾ ਭੇਜਿਆ ਕਾਜੀ ਨੂੰ, ਕਹਿੰਦੇ ਕਾਜੀ ਕਹਿੰਦਾ ਵੀ ਤੁਸੀਂ ਰਾਤ ਦੇ ਹਨੇਰੇ ਚ ਨਹਾ ਕੇ ਜਾਂਦੇ ਹੋ ਚੋਰਾਂ ਵਾਂਗੂ, ਦਿਨੇ ਆ ਕੇ ਨਹਾ ਕੇ ਵਿਖਾਓ। ਬਾਬਾ ਸੁੱਖਾ ਸਿੰਘ ਨੇ ਚਿੱਠੀ ਭੇਜੀ ਕਾਜੀ ਨੂੰ, ਆਖਿਆ ਉਹ ਕਾਜੀਆ ਸੁਣ, ਤੂੰ ਖਾਲਸਾ ਸ਼ਬਦ ਸੁਣ ਕੇ ਤੁਸੀਂ ਸੋਚਿਆ ਵੀ ਸਾਰੇ ਆਵਾਂਗੇ, ਨਹੀਂ ਫੌਜ ਕੱਲੀ ਆਵੇਗੀ, ਕੱਲਾ ਹੀ ਆਵਾਂਗਾ, ਤੇ ਨਾਲੇ ਜੇ ਮੈਂ ਰਾਤ ਨੂੰ ਜਾ ਕੇ ਨਹਾਤਾ ਤੇ ਫਿਰ ਚੋਰ ਸਦਾਵਾਂਗਾ ਵੀ ਚੋਰਾਂ ਵਾਂਗੂ। ਸੁੱਖਾ ਸਿੰਘ ਨਹਾ ਕੇ ਟੁਰ ਗਿਆ, ਮੈਂ ਸੂਰਮਾ, ਮੈਂ ਇਹ ਬੋਲੀ ਸੁਣ ਕੇ ਚੱਲ ਨਹੀਂ ਸਕਦਾ ਵੀ ਕੋਈ ਮੈਨੂੰ ਚੋਰ ਕਵੇ ਵੀ ਚੋਰਾਂ ਵਾਂਗੂ ਨਹਾ ਕੇ ਗਿਆ। ਕਹਿੰਦੇ ਮੈਂ ਦਿਨ ਦੇ ਚਾਨਣੇ ਜਾਵਾਂਗਾ ਇਸ਼ਨਾਨ ਕਰਨ ਵਾਸਤੇ। ਹਾਂਜੀ
1: ਨਾਵੋ ਗੋ ਮੈਂ ਦਿਨ ਬਿਖਾ ਸ੍ਰੀ ਸਤਿਗੁਰ ਕੇ ਜੋਰ।
0: ਮੈਂ ਆਪਣੇ ਸਤਿਗੁਰਾਂ ਦੇ ਜੋਰ ਨਾਲ, ਗੁਰੂ ਸਾਹਿਬ ਦੇ ਬਲ ਨਾਲ, ਮੇਰਾ ਬਲ ਕੋਈ ਨਹੀਂ, ਮੇਰਾ ਜੋਰ ਕੋਈ ਨਹੀਂ, ਸਿੱਖ ਦਾ ਜੋਰ ਹੈ ਹੀ ਨਹੀਂ, ਜੋਰ ਗੁਰੂ ਦਾ ਹੈ। ਤੇਰਾ ਜੋਰ ਚਾਚਰੀ ਛੰਦ ਆਪਾਂ ਜਦੋਂ ਕਹਿੰਦੇ ਉਹਦਾ ਮਤਲਬ ਮਹਾਰਾਜ ਤੁਹਾਡਾ ਜੋਰ, ਤੇਰਾ ਜੋਰ ਤੇਰੀ ਮਨ ਟੇਕ। ਕਹਿਣ ਲੱਗੇ ਕਿ ਮੈਂ ਆਪਣੇ ਸਤਿਗੁਰਾਂ ਦੇ ਜੋਰ ਨਾਲ ਚੜੇ ਦਿਨ, ਚਿੱਟੇ ਦਿਨ, ਜਦੋਂ ਐਨ ਲੋ ਲੱਗੀ ਹੋਵੇਗੀ, ਕਹਿੰਦੇ

0: ਬਚਨ ਕਹੇ ਨਾਲ ਜਿੰਨਾ ਖਾਲਸਾ ਸੀ ਉਹਨਾਂ ਨੇ ਬੜੀ ਭਲੀ ਮਨਾਈ, ਕਹਿੰਦੇ ਜਰਨੈਲਾਂ ਵਾਲੀ ਗੱਲ ਕੀਤੀ ਸੁੱਖਾ ਸਿਆਂ, ਆਹ ਮਰਦਾਂ ਵਾਲਾ ਬਚਨ ਕੀਤਾ, ਤੇਰਾ ਇਹ ਬਚਨ ਗੁਰੂ ਰਾਮਦਾਸ ਸਾਹਿਬ ਪੂਰਾ ਕਰਨ, ਸਾਡੀ ਸਾਰੇ ਪੰਥ ਦੀ ਅਰਦਾਸ ਹੈ, ਸਾਰੇ ਪੰਥ ਦਾ ਇਹ ਵਾਰ ਹੈ ਤੈਨੂੰ ਸੁੱਖਾ ਸਿਆਂ, ਸਾਰੇ ਪੰਥ ਦਾ ਇਹ ਵਰਦਾਨ ਹੈ ਤੈਨੂੰ ਸੁੱਖਾ ਸਿਆਂ ਕਿ ਤੇਰਾ ਇਹ ਬਚਨ ਗੁਰੂ ਰਾਮਦਾਸ ਸਾਹਿਬ ਜੀ ਪੂਰਾ ਕਰਨ।
1: ਸਤਿਗੁਰ ਪੈਜ ਰੱਖੇ ਤਵ ਭਾਈ,
0: ਇਹ ਭਾਈ ਸੁੱਖਾ ਸਿਆਂ ਤੇਰੀ ਪੈਜ ਗੁਰੂ ਰਾਮਦਾਸ ਸਾਹਿਬ ਰੱਖ ਲੈਣ, ਇਹ ਸਾਡੀ ਅਰਦਾਸ ਹੈ ਕਿ ਜੋ ਦਿਨ ਸਮੇਂ ਜਾ ਕੇ ਇਸ਼ਨਾਨ ਕਰਨ ਦਾ ਸੰਕਲਪ ਕੀਤਾ ਤਾਂ ਤੇਰੀ ਇਹ ਪੈਜ, ਤੇਰੇ ਬਚਨਾਂ ਦੀ ਇਹ ਪੈਜ ਸਤਿਗੁਰੂ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਰੱਖ ਲੈਣ।
1: ਯਾਹ ਸਿਰੋਂ ਪਰੇ ਕੀ ਬਾਤ,
0: ਇਹ ਜਿਹੜੀ ਗੱਲ ਤੂੰ ਕਹੀ ਆ ਇਹ ਸਿਰੋਂ ਪਰੇ ਦੀ ਗੱਲ ਹੈ, ਸਿਰਾਂ ਵਾਲੇ ਨਹੀਂ ਇਹ ਗੱਲ ਕਹਿ ਸਕਦੇ, ਸਿਰੋਂ ਪਰੇ ਡੇਰਾ ਰੱਖਣ ਵਾਲੇ ਗੱਲ ਕਰ ਸਕਦੇ ਆ। ਸਿਰਾਂ ਵਾਲਿਆਂ ਨੇ ਤਾਂ ਸੋਚਣਾ ਵੀ ਉੱਥੇ ਫੌਜ ਹੋਵੇਗੀ, ਉਹਨਾਂ ਦੇ ਵਿੱਚ ਕਿਵੇਂ ਜਾਵਾਂਗੇ, ਉਹਨਾਂ ਦੇ ਹੱਥਾਂ 'ਚ ਬੰਦੂਕਾਂ ਹੋਣਗੀਆਂ, ਪਰ ਜਿਹੜੇ ਸਿਰੋਂ ਪਰੇ ਡੇਰਾ ਰੱਖਦੇ ਆ ਉਹ ਇਹ ਨਹੀਂ ਸੋਚਦੇ। ਆਹ ਜਿਹੜੀ ਤੂੰ ਗੱਲ ਕਹੀ ਹੈ ਨਾ ਦਲੇਰੀ ਵਾਲੀ ਸੁੱਖਾ ਸਿਆਂ, ਇਹ ਸਿਰੋਂ ਪਰੇ ਦੀ ਗੱਲ ਹੈ।
1: ਯਹ ਹੈ ਸਿਰੋਂ ਪਰੇ ਕੀ ਬਾਤ,
0: ਇਹ ਸਿਰੋਂ ਪਰੇ ਦੀ ਬਾਤ ਹੈ ਜਿਹੜੀ ਇਹ ਤੂੰ ਗੱਲ ਕਹੀ ਹੈ।
1: ਕੌਣ ਸਕੈ ਕਰ ਤੁਮਰੋ ਸਾਥ,
0: ਤੇਰਾ ਸਾਥ ਕੌਣ ਕਰ ਸਕਦਾ ਹੈ, ਕੌਣ ਤੇਰੇ ਨਾਲ ਜਾ ਸਕਦਾ ਹੈ।
1: ਦੋਹਰਾ ਤੁਰਕਨ ਜੋ ਮੁੰਡਾਸਾ ਬੰਧਿਓ,
0: ਕਹਿੰਦੇ ਬਾਬਾ ਸੁੱਖਾ ਸਿੰਘ ਜੀ ਨੇ ਕਿਹਾ ਨਹੀਂ ਖਾਲਸਾ ਜੀ, ਮੈਂ 1.25 ਲੱਖ ਹੀ ਜਾਵਾਂਗਾ, ਨਾਲ ਨਹੀਂ ਲੈ ਕੇ ਜਾਣਾ ਕਿਸੇ ਨੂੰ। ਜਿਵੇਂ ਤੁਰਕ ਸਿਰ ਤੇ ਮੁੰਡਾਸਾ ਜਿਹਾ ਨਹੀਂ ਬੰਨਦੇ, ਤੁਰਕ ਪੱਗ ਤਾਂ ਉਹ ਵੀ ਬੰਨਦੇ ਆ, ਤੁਰਕ ਵੀ ਮੁੰਡਾਸਾ ਜਿਹਾ ਫੇਰ ਕੇ, ਕਹਿੰਦੇ ਬਾਬਾ ਸੁੱਖਾ ਸਿੰਘ ਨੇ ਉਦਾਂ ਦਾ ਭੇਸ ਬਣਾਇਆ ਸਿਰ ਦੇ ਉੱਤੇ, ਕਹਿੰਦੇ ਜਿਵੇਂ ਮੁੰਡਾਸਾ ਜਿਹਾ ਲਪੇਟੀ ਦਾ, ਉਦਾਂ ਦੁਮਾਲੇ ਦਾ ਮੁੰਡਾਸਾ, ਦੁਮਾਲਾ ਥੱਲੇ ਹੈ ਉਹਦੇ ਉੱਤੇ ਇੱਕ ਮੁੰਡਾਸਾ ਜਿਹਾ ਕੱਪੜੇ ਦਾ ਜਿਹੜਾ ਉਹ ਵਾਲ ਲਿਆ।
1: ਲਈ ਸੋ ਹੱਥ ਕਮਾਨ,
0: ਹੱਥ ਦੇ ਵਿੱਚ ਤੀਰ ਤੇ ਕਮਾਨ, ਤੀਰਾਂ ਦਾ ਪੱਥਾ ਮੋਢੇ ਤੇ ਹੈ, ਹੱਥ ਵਿੱਚ ਕਮਾਨ ਫੜ ਲਈ।
1: ਸਵਾ ਪਹਿਰ ਦਿਨ ਜਬ ਰਹੇ ਹੋ,
0: ਸਵਾ ਪਹਿਰ ਦਿਨ ਬਾਕੀ ਰਹਿੰਦਾ ਸੀ, ਯਾਨੀ ਕਿ ਸ਼ਾਮ ਦੇ 3:30-4 ਵਜੇ ਦਾ ਟਾਈਮ, ਐਨ ਸਿਖਰ ਦੁਪਹਿਰਾ, ਪੂਰਾ ਦਿਨ ਚਿੱਟਾ ਲੱਗਾ ਹੋਇਆ, ਸੂਰਜ ਉਦੇ ਹੋਇਆ ਹੋਇਆ, ਕਹਿੰਦੇ 1.25 ਪਹਿਰ ਦਿਨ ਬਾਕੀ ਰਹਿੰਦਾ ਸੀ, 2:30-3 ਵਜੇ ਦਾ ਸਮਾਂ ਸੀ।
1: ਲਾਹੌਰ ਰਾਹੋ ਲਿਓ ਆਨ,
0: ਲਾਹੌਰ ਵਾਲਾ ਜਿਹੜਾ ਰਸਤਾ ਅੰਮ੍ਰਿਤਸਰ ਸਾਹਿਬ ਨੂੰ ਆਉਂਦਾ, ਉਸ ਰਸਤਿਓਂ ਲਾਹੌਰ ਵਾਲੇ ਪਾਸੇ ਲਾਹੌਰੀ ਗੇਟ, ਕਿਉਂਕਿ ਅੰਮ੍ਰਿਤਸਰ ਸਾਹਿਬ ਤਕਰੀਬ

0: ਖਜ਼ਾਨਾ ਗੇਟ ਹੈ, ਏਦਾਂ ਜਿਹੜਾ ਲਾਹੌਰੀ ਗੇਟ ਹੈ ਅੰਮ੍ਰਿਤਸਰ ਸਾਹਿਬ ਦਾ, ਉਸ ਪਾਸਿਓਂ ਬਾਬਾ ਸੁੱਖਾ ਸਿੰਘ ਜੀ ਆਏ।
1: ਜੋ ਭਾਈ ਸਰਾਂ ਰਸਤੇ ਡਿੱਗ ਆਇਓ ਤਲਾਏ।
0: ਕਹਿੰਦੇ ਜਿੱਧਰ ਸਰਾਂ ਹੈ, ਸਰਾਂ ਉਦੋਂ ਵੀ ਬਣੀ ਹੋਈ ਸੀ ਰਿਹਾਇਸ਼ ਵਾਸਤੇ, ਸਰਾਂ ਵਾਲਾ ਜਿਹੜਾ ਪਾਸਾ ਹੈ ਉਸ ਪਾਸਿਓਂ ਧੰਨ ਬਾਬਾ ਸੁੱਖਾ ਸਿੰਘ ਜੀ, ਸਰਾਂ ਵਾਲੇ ਪਾਸਿਓਂ ਜਿੱਧਰ ਲੰਗਰ ਹੈ ਨਾ, ਇੱਧਰ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ, ਇੱਧਰ ਸਰਾਂ ਹੈ, ਉਸ ਸਰਾਂ ਵਾਲੇ ਪਾਸਿਓਂ ਬਾਬਾ ਸੁੱਖਾ ਸਿੰਘ ਜੀ ਘੋੜਾ ਲੈ ਕੇ ਤੁਰੇ।
1: ਜਲ ਪੀਵਨ ਕੋ ਕਰਿਓ ਬੁਲਾਏ।
0: ਜਿਵੇਂ ਏਦਾਂ ਗਏ ਘੋੜੇ ਨੂੰ ਲੈ ਕੇ, ਫੌਜ ਖੜੀ ਉੱਥੇ, ਵੇਖੋ ਕਿੱਡੀ ਦਲੇਰੀ, ਸਿਪਾਹੀਆਂ ਦੇ ਵਿੱਚੋਂ ਦੀ ਲੰਘ ਕੇ ਜਾ ਰਹੇ ਬਾਬਾ ਸੁੱਖਾ ਸਿੰਘ, ਮੁੰਡਾਸਾ ਚਿਹਰੇ ਤੇ ਵੀ ਤੇ ਸੀਸ ਤੇ ਵੀ। ਤੁਰਕਾਂ ਨੇ ਹੁਣ ਉਹ ਇਹ ਸੋਚ ਵੀ ਨਹੀਂ ਸੀ ਸਕਦੇ ਵੀ ਇੰਨਾ ਹੌਸਲਾ ਵੀ ਕੋਈ ਕਰ ਸਕਦਾ ਵੀ ਆਲੇ ਦੁਆਲੇ ਬੰਦੂਕਾਂ ਦੀ ਛਾਂ ਹੋਵੇ ਤੇ ਵਿੱਚੋਂ ਕੋਈ ਸਿੰਘ ਜਾ ਰਿਹਾ ਹੋਵੇ। ਇਹ ਤਾਂ ਤੁਰਕਾਂ ਦੇ ਚਿੱਤ ਚੇਤੇ ਵੀ ਨਹੀਂ ਸੀ ਵੀ ਇੰਨੇ ਦਲੇਰ ਵੀ ਹੋ ਸਕਦੇ ਆ ਸਿੰਘ, ਕੌਣ ਆਏਗਾ ਦਿਨ ਸਮੇਂ। ਬਾਬਾ ਸੁੱਖਾ ਸਿੰਘ ਜੀ ਤੁਰਕ ਖੜੇ ਆਲੇ ਦੁਆਲੇ, ਉਹਨਾਂ ਦੇ ਵਿੱਚੋਂ ਘੋੜਾ ਲੈ ਕੇ ਲੰਘ ਰਹੇ ਨੇ, ਜਿਵੇਂ ਮੰਨ ਨੂੰ ਅੰਮ੍ਰਿਤਸਰ ਸਰੋਵਰ 'ਚ ਘੋੜੇ ਨੂੰ ਪਾਣੀ ਪਿਆਉਣ, ਵੀ ਘੋੜਾ ਪਿਆਸਾ ਹੈ, ਗਰਮੀਆਂ ਦੇ ਦਿਨ ਸਨ ਤੇ ਘੋੜੇ ਨੂੰ ਪਾਣੀ ਪਿਆਉਣ ਦੇ ਬਹਾਨੇ ਇਸ਼ਾਰਾ ਕਰਕੇ ਨਾ ਵੀ ਮੈਂ ਘੋੜੇ ਨੂੰ ਪਾਣੀ ਪਿਆਉਣ, ਬੋਲੇ ਨਹੀਂ ਬਾਬਾ ਸੁੱਖਾ ਸਿੰਘ ਜੀ, ਰਾਹ ਜਿਹੜੇ ਸਿਪਾਹੀ ਖੜੇ ਉਹਨਾਂ ਨੂੰ ਇਸ਼ਾਰਾ ਕਰਕੇ ਕਹਿੰਦੇ ਵੀ ਘੋੜੇ ਨੂੰ ਪਾਣੀ ਪਿਆਉਣ ਚੱਲਿਆ ਸਰੋਵਰ ਵਿੱਚ,
1: ਅੱਗੇ ਕਰਕੇ ਅੰਮ੍ਰਿਤ ਪਿਆਇਆ।
0: ਕਹਿੰਦੇ ਘੋੜੇ ਨੂੰ ਅੱਗੇ ਲੈ ਗਏ ਤੇ ਥੱਲੇ ਲੱਥ ਕੇ ਸਰੋਵਰ ਦੇ ਵਿੱਚ ਵਾੜ ਲਿਆ ਘੋੜਾ, ਵਿੱਚ ਲਿਜਾ ਕੇ ਤੇ ਘੋੜੇ ਨੂੰ ਪਹਿਲਾਂ ਜਲ ਛਕਾਉਣ ਦੇ ਬਹਾਨੇ ਥੋੜਾ ਜਿਹਾ ਡੂੰਘੇ ਜੇ ਪਾਣੀ ਚ ਲੈ ਕੇ, ਜਦੋਂ ਘੋੜੇ ਨੂੰ ਜਲ ਛਕਾਉਣ ਦੇ ਬਹਾਨੇ ਗਏ,
1: ਉੱਤਰ ਘੋੜੇ ਤੇ ਚੁੱਬਾ ਲਾਇਆ,
0: ਨਾਲ ਹੀ ਘੋੜੇ ਤੋਂ ਲੱਥ ਕੇ ਤੇ ਬਾਬਾ ਸੁੱਖਾ ਸਿੰਘ ਨੇ ਸਣੇ ਕੱਪੜੇ ਸਣੇ ਬਸਤਰ, ਕਹਿੰਦੇ ਜਲ ਦੇ ਵਿੱਚ ਚੁੱਬਾ ਲਾਇਆ, ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ, ਇਹ ਕਹਿ ਕੇ ਚੁੱਬਾ ਲਾਇਆ ਬਾਬਾ ਸੁੱਖਾ ਸਿੰਘ ਜੀ ਨੇ ਘੋੜੇ ਨੂੰ ਅੱਗੇ ਲਿਜਾ ਕੇ ਪਾਣੀ ਦੇ ਵਿੱਚ ਵੀ ਇਹ ਜਲ ਛਕ ਲਏ, ਆਪ ਛਾਲ ਮਾਰੀ ਜਲ ਦੇ ਵਿੱਚ ਤੇ ਅੰਮ੍ਰਿਤਸਰ ਸਰੋਵਰ ਦੇ ਜਲ 'ਚ ਇਸ਼ਨਾਨ ਕਰਦੇ ਤੇ ਇਸ਼ਨਾਨ ਕਰਦਿਆਂ

0: ਤੁਰ ਕੇ ਇਕਦਮ ਹੈਰਾਨ ਹੋ ਗਏ, ਬਾਹਰ ਹੀ ਖੜੇ ਸੀ ਸਰੋਵਰ ਦੇ ਨੇੜੇ ਤੇੜੇ, ਉਹ ਬੜੇ ਅਚੰਭੇ ਚ ਹੋਏ, ਬੜੇ ਹੈਰਾਨ ਹੋਏ।
1: ਸਿਰੋਂ ਮੁੰਡਾ ਸਾਹ ਦੂਰ ਸੋ ਕੀਨਾ।
0: ਬਾਬਾ ਸੁੱਖਾ ਸਿੰਘ ਜੀ ਨੇ ਸੋਚਿਆ ਵੀ ਹਾਲੇ ਤੁਰਕ ਹੈਰਾਨ ਨੇ, ਉਹਨਾਂ ਨੂੰ ਪਤਾ ਨੀ ਲੱਗਾ ਵੀ ਫੌਜ ਕਿਹੜੀ ਆਈ ਹੈ। ਬਾਬਾ ਜੀ ਨੇ ਕਿਹਾ ਵੀ ਦਰਸ਼ਨ ਦੇਣੇ ਚਾਹੀਦੇ ਆ ਦੁਸ਼ਮਣ ਨੂੰ। ਸਿਰ ਤੋਂ ਮੁੰਡਾਸਾ ਲਾ ਲਿਆ, ਥੱਲਿਓ ਦੁਮਾਲਾ, ਬਾਬਾ ਸੁੱਖਾ ਸਿੰਘ ਜੀ ਦਾ ਨੀਲੇ ਰੰਗ ਦਾ ਚੰਦ ਤੋੜੇ ਲੱਗੇ, ਚੱਕਰ ਲੱਗੇ ਹੋਏ, ਐਨ ਤਿਆਰ ਉਬਰ ਤਿਆਰ। ਕਹਿੰਦੇ ਸਿਰ ਦੇ ਉੱਤੋਂ ਜਦੋਂ ਮੁੰਡਾਸਾ ਲਾਇਆ ਤੇ ਦਰਸ਼ਨ ਦਿੱਤੇ,
1: ਘੋੜੇ ਸੋ ਇਹਨ ਕੀਆ ਇਸ਼ਨਾਨ।
0: ਉਹ ਪਹਿਲਾਂ ਵੇਖ ਰਹੇ ਵੀ ਇਹ ਬੰਦਾ ਕਿਹੋ ਜਿਹਾ, ਵੀ ਘੋੜੇ ਸਮੇਤ ਹੀ ਇਸ਼ਨਾਨ ਕਰ ਰਿਹਾ।
1: ਘੋੜੇ ਸੋ ਉਹਨ ਕੀਆ ਇਸ਼ਨਾਨ,
0: ਘੋੜੇ ਦੇ ਸਮੇਤ ਇਹਨੇ ਇਸ਼ਨਾਨ ਕੀਤਾ,
1: ਹੈ ਹਿੰਦੂ ਨਾ ਮੁਸਲਮਾਨ।
0: ਜਦੋਂ ਮੁੰਡਾਸਾ ਬੱਧਾ ਸੀ ਸਿਰ ਤੇ, ਤੁਰਕਾਂ ਨੂੰ ਪਤਾ ਨੀ ਸੀ ਲੱਗ ਰਿਹਾ ਵੀ ਇਹ ਕੋਈ ਹਿੰਦੂ ਹੈ ਕਿ ਕੋਈ ਮੁਸਲਮਾਨ ਹੈ, ਪਹਿਚਾਣ ਨਹੀਂ ਸੀ ਆ ਰਹੀ।
1: ਲੋ ਲੋ ਸਿੰਘ ਅਕਾਲ ਉਚਾਰਾ।
0: ਜਦੋਂ ਸਿਰ ਤੋਂ ਮੁੰਡਾਸਾ ਲਾਇਆ ਤੇ ਫਿਰ ਆਪਣੀ ਜਾਣਕਾਰੀ ਦਿੱਤੀ ਵੀ ਕੌਣ ਹੈ ਇਹ ਫੌਜ। ਤੋ ਬਾਬਾ ਸੁੱਖਾ ਸਿੰਘ ਜੀ ਨੇ ਜਦੋਂ ਇਸ਼ਨਾਨ ਕੀਤਾ ਤੇ ਇਸ਼ਨਾਨ ਕਰਕੇ ਗੱਜ ਕੇ ਜਕਾਰਾ ਗਜਾਇਆ, ਖੁਸ਼ੀਆਂ ਦੇ ਜਕਾਰੇ ਗਜਾਵੇ, ਸੋਢੀ ਸੁਲਤਾਨ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਨੂੰ ਭਾਵੇ, ਨਿਹਾਲ ਹੋ ਜਾਵੇ, ਸਤ ਸ੍ਰੀ ਅਕਾਲ। ਜਦੋਂ ਅਕਾਲ ਅਕਾਲ ਕਿਹਾ,
1: ਪਕੜੇ ਸੁਣੋ ਸੋ ਚੁੱਬਾ ਮਾਰਾ।
0: ਕਹਿੰਦੇ ਫਿਰ ਦੁਬਾਰਾ ਚੁੱਬਾ ਮਾਰਿਆ,
1: ਸਿੰਘ ਨਿਕਲ ਫਿਰ ਬਾਹਰ ਆਇਆ।
0: ਕਹਿੰਦੇ ਇਸ਼ਨਾਨ ਕਰਕੇ ਨਾਲ ਹੀ ਘੋੜੇ ਤੇ ਛਾਲ ਮਾਰੀ ਬਹਿ ਕੇ ਸਰੋਵਰ ਚੋਂ ਬਾਹਰ ਆ ਗਏ।
1: ਤੁਰਕਾਂ ਕੋ ਲਲਕਾਰ ਸੁਣਾਇਆ,
0: ਫਿਰ ਲਲਕਾਰਿਆ ਤੁਰਕਾਂ ਨੂੰ। ਉਹ ਹੱਕੇ ਬੱਕੇ ਹੀ ਖਲੋਤੇ, ਜਿਵੇਂ ਕੋਈ ਮਾਧੋ ਨੀ ਬਣ ਜਾਂਦੇ ਮਿੱਟੀ ਦੇ, ਏਦਾਂ ਖਲੋਤੇ ਵੇਖੀ ਜਾਣ।
1: ਆਵੇ ਕੋ ਸਨਮੁਖ ਹਮ ਪਾਹੀ।
0: ਬਾਬਾ ਸੁੱਖਾ ਸਿੰਘ ਜਦੋਂ ਬਾਹਰ ਨੂੰ ਆਏ, ਉਹ ਕਹਿੰਦੇ ਮਲੇਛੋ ਬਿਟਰ ਬਿਟਰ ਤੱਕੀ ਜੋਗੇ ਕਿ ਰੋਕੋਗੇ ਆ ਕੇ ਮੈਨੂੰ, ਆਪ ਤੇ ਆਵਾਜ਼ ਮਾਰਦੇ ਉਹਨਾਂ ਨੂੰ। ਕਹਿੰਦੇ ਆਊਗਾ ਕੋਈ ਮੈਨੂੰ ਰੋਕਣ ਕਿ ਏਦਾਂ ਖਲੋਤੇ ਰਹੋਗੇ ਮਿੱਟੀ ਦੇ ਮਾਧੋ ਬਣ ਕੇ।
1: ਨਹੀਂ ਤੋ ਭੱਜੋ ਛੱਡ ਹਮਰੋ ਰਾਹੀ,
0: ਜਾਂ ਤਾਂ ਆ ਕੇ ਰੋਕ ਲੋ ਮੈਨੂੰ ਜੇ ਰੋਕਿਆ ਜਾਂਦਾ, ਨਹੀਂ ਤਾਂ ਮੇਰਾ ਰਸਤਾ ਖਾਲੀ ਕਰ ਦਿਓ, ਫੌਜਾਂ ਜਾ ਰਹੀਆਂ ਹਨ। ਜੇ ਕਿਸੇ ਨੇ ਰੋਕਣਾ ਤੇ ਆ ਜਾਓ ਤਗੜੇ ਹੋ ਗਏ, ਆਇਓ ਜਿਨ੍ਹਾਂ ਦੇ ਸਿਰ ਦੇ ਧੜ ਤੇ ਦੋ ਦੋ ਸਿਰ ਹੋਣ। ਇਹ ਵੀ ਕਹਿਦਾ ਉਹ ਆਇਓ ਜਿਨ੍ਹਾਂ ਦੇ ਧੜ ਤੇ ਦੋ ਦੋ ਸਿਰ ਹੋਣ, ਕਿਉਂਕਿ ਇੱਕ ਇੱਕ ਸਿਰ ਵਾਲੇ ਦਾ ਸਿਰ ਮੈਂ ਰਹਿਣ ਨਹੀਂ ਦੇਣਾ, ਦੋ ਸਿਰਾਂ ਵਾਲਾ ਹੋਊ ਉਹ ਬਚ ਜੂ। ਕਹਿੰਦੇ ਹੁਣ ਆ ਰਿਹਾ ਖਾਲਸਾ, ਜੇ ਕੋਈ ਰੋਕ ਸਕਦਾ ਤਾਂ ਰੋਕ ਲੋ, ਜੇ ਨਹੀਂ ਰੋਕਣ ਦੀ ਤਾਕਤ ਤੇ ਫਿਰ ਪਾਸੇ ਹਟ ਜਾਓ।
1: ਕਾਢ ਤੇਗ ਜਬ ਸਿੰਘ ਚਮਕਾਈ।
0: ਬਾਬਾ ਜੀ ਨੇ ਮਿਆਨ ਚੋਂ ਕੱਢੀ ਭਗਉਤੀ ਤੇ ਨਮਸਕਾਰ ਕੀਤੀ ਤੇ ਆਖਿਆ ਨਵੋ ਸ੍ਰੀ ਭਗਉਤੀ ਬੜੈਲੀ ਸਰੋਹੀ, ਕਰੇ ਏਕ ਤੇ ਦੁਆ ਸੁਪੱਟਾ ਹਾਥ ਸੋਹੀ। ਸ਼੍ਰੀ ਸਾਹਿਬ ਬਾਹਰ ਕੱਢੀ ਦੇ ਜਿਵੇਂ ਬਿਜਲੀ ਲਹਿ ਲਹਿ ਕਰਦੀ ਹੈ, ਏਦਾਂ ਬਿਜਲੀ ਵਾਂਗੂ ਸ਼੍ਰੀ ਸਾਹਿਬ ਚਮਕੀ।
1: ਕੋ ਨਾ ਠਹਿਰਿਓ ਸਭ ਗਏ ਧਾਈ।
0: ਇਹੋ ਜੀ ਕਲਾ ਵਰਤੀ ਵੀ ਕਿਸੇ ਤੁਰਕ ਨੇ ਹੌਸਲਾ ਨਹੀਂ ਕੀਤਾ। ਕਹਿੰਦੇ ਇਹ ਤਾਂ ਸੁੱਖਾ ਸਿੰਘ ਹੈ, ਬੜੀ ਬੁਰੀ ਬਲਾ ਹੈ। ਕਹਿੰਦੇ ਪਿੱਠ ਵਿਖਾ ਕੇ ਭੱਜਦੇ ਦਿਸੇ ਜਿੰਨੇ ਵੱਡੇ ਤੁਰਕ ਖਲੋਤੇ ਸੀ ਉੱਥੇ, ਕੋਈ ਸਾਹਮਣੇ ਆ ਕੇ ਖਲੋ ਕੇ ਹੌਸਲਾ ਕਰਕੇ ਬਾਬਾ ਸੁੱਖਾ ਸਿੰਘ ਦਾ ਰਾਹ ਨਹੀਂ ਰੋਕ ਸਕਿਆ।
1: ਦੋਹਰਾ ਇੱਧਰ ਉੱਧਰ ਹੋ ਗਏ।
0: ਕਹਿੰਦੇ ਇੱਧਰ ਉੱਧਰ ਹੋ ਗਏ। ਕਹਿੰਦੇ ਛੱਡੋ ਪਰੇ, ਕਾਜੀ ਪਿੱਛੇ ਲੱਗ ਕੇ ਆਪਾਂ ਜਾਣ ਕਿਉਂ ਗਵਾਈਏ। ਕਾਜੀ ਨੇ ਵੰਗਾਰਿਆ ਸੀ, ਅਗਲੇ ਵੰਗਾਰ ਪੂਰੀ ਕਰ ਗਿਆ, ਉਹ ਚੱਲਦੇ ਆ ਕਿਸੇ ਦੀ ਵੰਗਾਰ ਨੂੰ। ਕਹਿੰਦੇ ਉਸੇ ਵੇਲੇ ਤਿੱਤਰ ਬਿੱਤਰ ਹੋ ਗਏ। ਕਹਿੰਦੇ ਆ ਪਾਸੇ ਹਟ ਜਾਓ, ਘਰ ਜਵਾਕ ਨੇ ਆਪਣੇ, ਉਹਨਾਂ ਨੂੰ ਕਹਿੰਦੇ ਸਾਂਭਣਾ, ਕਾਜੀ ਪਿੱਛੇ ਲੱਗ ਕੇ ਇੱਥੇ ਉੱਦਾਂ ਹੀ ਮਾਰੇ ਜਾਣਗੇ, ਇੱਥੇ ਕਿਹੜਾ ਕੋਈ ਜੰਗ ਪਿਆ ਚੱਲਦਾ, ਇਸ਼ਨਾਨ ਹੀ ਕਰਨ ਆਇਆ ਕਰਕੇ ਚੱਲਿਆ, ਜਾਣ ਦਿਓ। ਕਹਿੰਦੇ ਜਿੰਨੇ ਤੁਰਕ ਸੀ ਇੱਧਰ ਉੱਧਰ ਹੋ ਗਏ, ਸੱਜੇ ਖੱਬੇ ਹੋ ਗਏ,
1: ਛੱਡ ਦਿਓ ਉਹਨ ਰਾਹੇ।
0: ਕਹਿੰਦੇ ਰਾਹ ਛੱਡ ਕੇ ਪਾਸੇ ਹਟ ਗਏ।
1: ਤੀਰ ਸੋ ਗੋਲੀ ਤਿੰਨ ਘਨੀ।
0: ਕਹਿੰਦੇ ਪਰ ਪਿੱਛੇ ਹਟ ਕੇ ਉਹਨਾਂ ਮਲੇਛਾਂ ਕੀ ਕੀਤਾ ਵੀ ਤੀਰ ਚਲਾਏ, ਬੰਦੂਕਾਂ ਦੀਆਂ ਸਿਸਤਾਂ ਬੰਨੀਆਂ ਤੇ ਗੋਲੀਆਂ ਚਲਾਣ ਲੱਗੇ।
1: ਤੀਰ ਸੋ ਗੋਲੀ ਉਹਨ ਘਨੀ, ਪਾਛੇ ਦਈ ਚਲਾਏ,
0: ਪਿੱਛੋਂ ਚਲਾ ਦੀਆਂ, ਕਿਉਂਕਿ ਮੂੰਹ ਤੋਂ ਗੋਂਗਲੂਆਂ ਤੋਂ ਮਿੱਟੀ ਵੀ ਝਾੜਨੀ ਸੀ ਵੀ ਕਾਜੀ ਪੁੱਛੇਗਾ ਤੁਸੀਂ ਰੋਕਿਆ ਨੀ ਉਹਨੂੰ, ਤੇ ਉਹਨੂੰ ਵੀ ਜਵਾਬ ਦੇਣਾ ਸੀ ਫੌਜਦਾਰ ਨੂੰ। ਉਹ ਜਿਵੇਂ ਕਹਿੰਦੇ ਆਮ ਆਪਣੇ ਕਹਾਵਤ ਹੈ ਵੀ ਗੋਂਗਲੂਆਂ ਤੋਂ ਮਿੱਟੀ ਝਾੜਨੀ, ਉਹ ਕੰਮ ਕਰਨ ਵਾਸਤੇ ਪਿੱਛੋਂ ਸੱਜੇ ਖੱਬੇ ਜੀਆਂ ਉਦਾਂ ਹੀ ਗੋਲੀਆਂ ਜੀਆਂ ਚਲਾਈ ਜਾਣ ਵੀ ਕੱਲ੍ਹ ਨੂੰ ਕਹਿਣ ਵਾਲੇ ਹੋਵਾਂਗੇ ਅਸੀਂ ਤਾਂ ਰੋਕਿਆ ਸੀ ਜੀ, ਅਸੀਂ ਤਾਂ ਤੀਰ ਵੀ ਚਲਾਏ, ਅਸੀਂ ਤਾਂ ਗੋਲੀਆਂ ਵੀ ਚਲਾਈਆਂ। ਹਾਂਜੀ
1: ਚੋ ਪਈ ਤੀਰ ਗੋਲੀ ਕੋ ਨਾ ਹਨ ਲਾਗੀ।
0: ਪਰ ਹੁਣ ਜਿਹਦਾ ਸਾਹਿਬ ਰਾਖਾ ਹੋਵੇ ਉਹਨੂੰ ਕੌਣ ਮਾਰੇ, ਕੋਈ ਗੋਲੀ ਕੋਈ ਤੀਰ ਧੰਨ ਬਾਬਾ ਸੁੱਖਾ ਸਿੰਘ ਜੀ ਨੂੰ ਨਹੀਂ ਲੱਗੀ, ਇੱਥੋਂ ਤੱਕ ਕਿ ਵਾਲ ਤੱਕ ਵੀ ਵਿੰਗਾ ਨਹੀਂ ਹੋਇਆ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਇੱਕ ਵਾਲ ਵੀ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਬਾਬਾ ਸੁੱਖਾ ਸਿੰਘ ਜੀ ਦਾ ਵਿੰਗਾ ਨਹੀਂ ਹੋਣ ਦਿੱਤਾ, ਭਾਵ ਤੱਤੀ ਵਾਓ ਨਹੀਂ ਲੱਗਣ ਦਿੱਤੀ।
1: ਸਿੰਘ ਕੋ ਘੋੜਾ ਲੰਘਿਓ ਆਗੀ।
0: ਹੁਣ ਘੋੜਾ ਬਾਬੇ ਸੁੱਖਾ ਸਿੰਘ ਦਾ ਬੜਾ ਬਲੀ ਘੋੜਾ ਸੀ, ਉਹ ਇੰਨਾ ਤੇਜ਼ ਦੌੜਿਆ, ਹੁਣ ਉਹਨੇ ਵੀ ਸਰੋਵਰ ਚ ਜਲ ਛਕਿਆ ਸੀ, ਇਸ਼ਨਾਨ ਘੋੜਾ ਵੀ ਕਰਕੇ ਆਇਆ, ਕਿਉਂਕਿ ਸਤਿਗੁਰੂ ਜੀ ਦੇ ਸਿੰਘ ਘੋੜਿਆਂ ਨੂੰ ਜਾਨ ਭਾਈ ਕਹਿੰਦੇ। ਕਹਿੰਦੇ ਹੁਣ ਜਾਨ ਭਾਈ ਇੰਨੀ ਤੇਜ਼ ਦੌੜਿਆ ਕਿ ਪਿੱਛੇ ਧੂੜ ਹੀ ਨਜਦੀ ਨਜ਼ਰ ਆਈ ਉੱਡਦੀ, ਮੁੜ ਕੇ ਨਜ਼ਰ ਨਹੀਂ ਆਏ। ਬਾਬਾ ਸੁੱਖਾ ਸਿੰਘ ਜੀ ਕਿੱਧਰ ਨੂੰ ਹਵਾ ਹੋ ਗਏ,
1: ਪਿੱਛੇ ਲੱਗੇ ਤੇ ਉਹ ਸਕੇ ਨਾ ਮੇਲ।
0: ਹੁਣ ਪਿੱਛੋਂ ਇਹ ਜਿਹੜੇ ਮਾੜੇ ਮੋਟੇ ਘੋੜ ਸਵਾਰ ਸੀ ਦੌੜੇ, ਹੁਣ ਉਹ ਕਿੱਥੇ ਨਾਲ ਰਲਣ। ਬਥੇਰਾ ਇਹਨਾਂ ਨੇ ਘੋੜੇ ਮਾੜੇ ਮੋਟੇ ਤੇਜ਼ ਜੇ ਕਰਕੇ ਭਜਾਏ ਵੀ ਪਿੱਛੋਂ ਹੋ ਸਕਦਾ ਫੜ ਲਈਏ, ਪਰ ਕੋਈ ਪਿੱਛੇ ਨਾਲ ਰਲ ਨਹੀਂ ਸਕਿਆ।
1: ਇਸ ਬਿਧ ਸਿੰਘ ਜੀ ਖੇਡੀ ਖੇਲ।
0: ਇਸ ਤਰ੍ਹਾਂ ਧੰਨ ਬਾਬਾ ਸੁੱਖਾ ਸਿੰਘ ਜੀ ਇਹ ਖੇਡ ਖੇਡ ਕੇ ਆਏ। ਇਹ ਖੇਡ ਸੂਰਮਿਆਂ ਵਾਲੀ ਖੇਡ ਹੈ, ਕਾਇਰ ਨਹੀਂ ਖੇਡ ਸਕਦੇ, ਗੀਦੀ ਨਹੀਂ ਖੇਡ ਸਕਦੇ। ਹੁਣ ਅੱਜ ਦਾ ਕੋਈ ਸਿੱਖ ਹੁੰਦਾ ਉਹਨੇ ਸੋਚਣਾ ਛੱਡੋ ਪਰੇ, ਕਹਿ ਗਏ ਦੋ ਗੱਲਾਂ ਕਹਿਣ ਦਿਓ, ਜੇ ਆ ਕੇ ਵੰਗਾਰ ਗਿਆ ਫੌਜਦਾਰ ਨੇ ਚਿੱਠੀ ਲਿਖ ਕੇ ਭੇਜ ਦਿੱਤੀ, ਕੀ ਹੋ ਗਿਆ, ਕੋਈ ਨਹੀਂ ਜਦੋਂ ਸਾਡਾ ਸਮਾਂ ਉਹ ਅਸੀਂ ਕਰ ਲਾਂਗੇ ਇਸ਼ਨਾਨ। ਪਰ ਬਾਬਾ ਸੁੱਖਾ ਸਿੰਘ ਜੀ ਨੇ ਕਿਹਾ ਵੀ ਜਿਹੜਾ ਕੋਲ ਆ ਕੇ ਸਾਡੇ ਘਰ ਆ ਕੇ ਸਾਨੂੰ ਵੰਗਾਰ ਰਿਹਾ, ਫਿਰ ਉਹਦਾ ਜਵਾਬ ਦੇਣਾ ਤਾਂ ਬਣਦਾ ਨਾ। ਇਹ ਸੂਰਮਿਆਂ ਦੇ ਲੱਛਣ ਨੇ, ਸੂਰਮਿਆਂ ਦੀ ਬਿਰਤੀ ਹੈ। ਕਹਿੰਦੇ ਉਸ ਵਕਤ ਬਾਬਾ ਸੁੱਖਾ ਸਿੰਘ ਜੀ ਨੇ ਖਾਲਸੇ ਦੀ ਮਾਨੋ ਜਿਵੇਂ ਲਾਜ ਰੱਖ ਲਈ, ਪੱਤ ਰੱਖ ਲਈ।
1: ਕੁੰਡਲੀਆ ਘੱਲ ਸਿਪਾਹੀ ਸਦ ਲਈ ਰਈਅਤ ਸਭੀ ਨਵਾਬ।
0: ਉਧਰ ਜਿਹੜਾ ਨਵਾਬ ਸੀ ਸੂਬਾ ਲਾਹੌਰ, ਉਹ ਬੜਾ ਪਰੇਸ਼ਾਨ ਹੋਇਆ ਵੀ ਇਹ ਤਾਂ ਕਾਬੂ ਹੀ ਨਹੀਂ ਆਉਂਦੇ, ਜਿੰਨਾ ਇਹਨਾਂ ਨੂੰ ਵੰਗਾਰਦੇ ਹਾਂ ਇਹ ਹੋਰ ਬਲੀ ਹੋਈ ਜਾਂਦੇ। ਉਹਨੇ ਆਪਣੀ ਫੌਜ ਭੇਜ ਕੇ, ਸਿਪਾਹੀ ਭੋ ਭੇਜ ਕੇ, ਜਿਹੜੀ ਰਈਅਤ ਸੀ ਨਾ ਆਮ ਪਿੰਡਾਂ 'ਚ, ਜਿਹੜੇ ਕੋਈ ਚੌਧਰੀ ਕੋਈ ਹਾਕਮ ਕੋਈ ਪੰਚ, ਉਹ ਸਾਰੇ ਸੱਦ ਲਏ।
1: ਰਤਨ ਸਿੰਘ ਤੇ ਸੋ ਸੁਣੋ ਜੋ ਉਨ ਦਿਓ ਆਵਾਜ਼।
0: ਭਾਈ ਰਤਨ ਸਿੰਘ ਜੀ ਕਹਿੰਦੇ ਖਾਲਸਾ ਜੀ ਸੁਣੋ, ਜੋ ਸੂਬੇ ਲਾਹੌਰ ਨੇ ਫਿਰ ਬਾਅਦ ਵਿੱਚ ਜਿਵੇਂ ਐਲਾਨ ਕੀਤਾ ਰਈਅਤ ਨੂੰ ਸੱਦ ਕੇ, ਉਹਨਾਂ ਨੂੰ ਹੁਕਮ ਜਾਰੀ ਕੀਤਾ, ਹੁਣ ਮੈਂ ਉਹ ਦੱਸਦਾ ਹਾਂ।
1: ਜੋ ਉਨ ਦਿਓ ਆਵਾਜ਼ ਸੋ ਸਭ ਲਿਖਿਓ ਨਾ ਜਾਵੇ।
0: ਕਹਿੰਦੇ ਜਿਹੜੀ ਆਵਾਜ਼ ਉਹਨੇ ਦਿੱਤੀ, ਯਾਨੀ ਕਿ ਜਿਹੜਾ ਹੁਕਮ ਸੂਬੇ ਲਾਹੌਰ ਨੇ ਜਾਰੀ ਕੀਤਾ, ਕਹਿੰਦੇ ਮੈਂ ਉਹ ਸਾਰਾ ਇੱਥੇ ਲਿਖ ਨਹੀਂ ਸਕਦਾ। ਉਹਨੇ ਇਹੋ ਇਹੋ ਜਿਹੇ ਹੁਕਮ ਕੀਤੇ ਖਾਲਸੇ ਦੇ ਬਾਬਤ, ਕਹਿੰਦੇ ਮੈਂ ਉਹ ਸਾਰੇ ਇੱਥੇ ਲਿਖ ਨਹੀਂ ਸਕਦਾ, ਦੱਸ ਨਹੀਂ ਸਕਦਾ।
1: ਆਪ ਥੱਕਿਓ ਦੈ ਦੁੱਖ ਔਰ ਸਭ ਲੋਕ ਸਿਖਾਵੇ।
0: ਆਪ ਤਾਂ ਦੁੱਖ ਦੇ ਦੇ ਕੇ ਖਾਲਸੇ ਨੂੰ ਥੱਕ ਗਿਆ, ਹੁਣ ਲੋਕਾਂ ਨੂੰ ਬੁਲਾ ਕੇ ਕਹਿੰਦਾ ਵੀ ਤੁਸੀਂ ਮਾਰੋ ਸਿੰਘਾਂ ਨੂੰ। ਪਹਿਲਾਂ ਤਾਂ ਆਪ ਮਾਰਦਾ, ਕਹਿੰਦਾ ਹੁਣ ਲੋਕਾਂ ਨੂੰ ਕਹਿੰਦੇ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਮੈਂ ਤਾਂ ਥੱਕ ਗਿਆ ਹੰਬ ਗਿਆ ਇਹਨਾਂ ਨੂੰ ਮਾਰਦਾ, ਹੁਣ ਤੁਸੀਂ ਮਾਰ ਕੇ ਮੁਕਾਓ।
1: ਬਹਾਵਲ ਲੁੱਟੀ ਪੰਜਾਬ ਕਸ਼ਮੀਰ ਸੋ ਪਰਬਤ ਵੱਲ।
0: ਕਹਿੰਦੇ ਇਹਨਾਂ ਨੇ ਤਾਂ ਬਹਾਵਲਪੁਰ ਲੁੱਟ ਲਿਆ, ਇਹਨਾਂ ਨੇ ਪੰਜਾਬ ਦਾ ਕਸ਼ਮੀਰ ਦਾ ਇਲਾਕਾ ਮੱਲ ਲਿਆ। ਪਹਾੜ ਦੇ ਇਲਾਕੇ ਇਹ ਬੱਲੀ ਜਾਂਦੇ, ਕਿਉਂਕਿ ਸਿੰਘ ਉਦੋਂ ਕਬਜ਼ੇ ਕਰਨ ਲੱਗ ਪਏ ਸੀ ਇਲਾਕਿਆਂ 'ਚ, ਜਾਣ ਜਾ ਪਹੁੰਚੇ ਸੀ, ਰਾਜ ਕਾਇਮ ਕਰਨ ਲੱਗ ਪਏ ਸਨ।
1: ਕੇਸਨ ਵਾਲਨ ਨਾ ਛੱਡਿਓ ਨਵਾਬ ਲਿਖਿਓ ਦਿਓ ਘੱਲ।
0: ਇਹਨੇ ਪੂਰੇ ਪੰਜਾਬ ਦੇ ਵਿੱਚ, ਉਦੋਂ ਪੰਜਾਬ ਕੋਈ ਅੱਜ ਵਰਗਾ ਪੰਜਾਬ ਨਹੀਂ ਸੀ, ਪੂਰਾ ਜੰਮੂ ਕਸ਼ਮੀਰ ਪੰਜਾਬ ਸੀ, ਪੂਰਾ ਹਿਮਾਚਲ ਪੰਜਾਬ ਸੀ, ਉਧਰ ਲਾਹੌਰ ਮੁਲਤਾਨ ਪਿਸ਼ਾਵਰ ਤੱਕ, ਪੰਜਾ ਸਾਹਿਬ ਤੱਕ, ਹਸਨ ਅਬਦਾਲ ਤੱਕ ਪੂਰਾ ਪੰਜਾਬ ਸੀ, ਇੱਧਰ ਰਾਜਸਥਾਨ ਤੱਕ ਹੱਦਾਂ ਲੱਗਦੀਆਂ ਪੰਜਾਬ ਦੀਆਂ, ਅਤੇ ਦਿੱਲੀ ਤੋਂ ਪਰੇ ਇੱਕ ਕੋਸੀ ਨਦੀ ਚੱਲਦੀ ਹੈ, ਕੋਸੀ ਸਟੇਸ਼ਨ ਵੀ ਆਉਂਦਾ ਜਦੋਂ ਹਜ਼ੂਰ ਸਾਹਿਬ ਜਾਈਏ ਤਾਂ ਉੱਥੇ ਤੱਕ ਪੰਜਾਬ ਦੀਆਂ ਹੱਦਾਂ ਸਨ। ਤਕਰੀਬਨ ਇਹਨੇ ਸਾਰੇ ਪੰਜਾਬ ਦੇ ਵਿੱਚ ਪਰਵਾਨੇ ਭੇਜ ਦਿੱਤੇ ਵੀ ਪੂਰੇ ਪੰਜਾਬ ਭਰ ਵਿੱਚ ਜਿੰਨੇ ਵੀ ਕੇਸਾਂ ਵਾਲੇ ਸਿੱਖ ਨਜ਼ਰ ਆਵਣ ਉਹ ਛੱਡਣੇ ਨਹੀਂ ਹਨ। ਉਹਨੇ ਕਹਿ ਦਿੱਤਾ ਕੇਸਨ ਵਾਲੇ ਵਾਲਨ ਨਾ ਛੱਡਿਓ, ਵੀ ਕੇਸਾਂ ਵਾਲਾ ਜਿਹੜਾ ਵੀ ਕੋਈ ਮਿਲ ਜੇ ਨਹੀਂ ਛੱਡਣਾ। ਤੇ ਕੇਸ ਉਦੋਂ ਕੋਈ ਹੋਰ ਵੀ ਕਈ ਰੱਖ ਲੈਂਦੇ, ਹਿੰਦੂ ਵੀ ਰੱਖ ਲੈਂਦੇ, ਉਹਨਾਂ ਨੇ ਕਟਾਣੇ ਸ਼ੁਰੂ ਕਰ ਦਿੱਤੇ ਵੀ ਸਾਨੂੰ ਤਾਂ ਇਹਨਾਂ ਨੇ ਸਿੱਖ ਸਮਝ ਕੇ ਮਾਰ ਦੇਣਾ। ਤੋ ਇਸ ਪ੍ਰਕਾਰ ਨਾਲ ਕੇਸਾਂ ਵਾਲੇ ਨਹੀਂ ਛੱਡਣੇ, ਇਹ ਹੁਕਮਨਾਮੇ ਨੇ ਪੂਰੇ ਕਸ਼ਮੀਰ 'ਚ ਜੰਮੂ 'ਚ ਮੁਲਤਾਨ ਚ ਲਾਹੌਰ ਤੋਂ ਆਲੇ ਦੁਆਲੇ ਭੇਜ ਦਿੱਤੇ।
1: ਚੌਪਈ ਨਵਾਬ ਲਿਖਤ ਸਭ ਹਨ ਮਨ ਲਈ।
0: ਹੁਣ ਜਿਹੜੀ ਲਿਖਤ ਨਵਾਬ ਜਕਰੀਏ ਨੇ ਲਿਖ ਕੇ ਭੇਜੀ ਉਹ ਸਾਰਿਆਂ ਨੇ ਮੰਨ ਲਈ।
1: ਸਿੰਘਨ ਰਹਿਣ ਖਰਾਬੀ ਪਈ।
0: ਹੁਣ ਸਿੰਘਾਂ ਦੇ ਰਹਿਣ ਲਈ ਫਿਰ ਔਖਾ ਹੋ ਗਿਆ। ਕੁਝ ਸਮਾਂ ਸਿੰਘਾਂ ਦਾ ਸੁਖਾਲਾ ਜਿਹਾ ਲੰਘਦਾ, ਜੰਗ ਯੁੱਧ ਕਰਕੇ ਫਿਰ ਸਖਤੀ ਆ ਜਾਂਦੀ। ਕਹਿੰਦੇ ਇਸ ਤਰ੍ਹਾਂ ਹੁਣ ਸਿੰਘਾਂ ਵਾਸਤੇ ਫਿਰ ਔਖੀ ਬਣ ਗਈ, ਕਿਉਂਕਿ ਅਬਦਾਲੀ ਜਦੋਂ ਆਉਂਦਾ ਸੀ ਉਦੋਂ ਸਿੰਘਾਂ ਦਾ ਵੀ ਦਾਅ ਲੱਗ ਜਾਂਦਾ, ਜਦੋਂ ਅਬਦਾਲੀ ਚਲਾ ਜਾਂਦਾ ਸੂਬਾ ਲਾਹੌਰ ਫਿਰ ਅਬਦਾਲੀ ਵੱਲੋਂ ਵਿਹਲਾ ਹੋ ਕੇ ਸਿੰਘਾਂ ਦੇ ਪਿੱਛੇ ਪੈ ਜਾਂਦਾ। ਕਹਿੰਦੇ ਇਸ ਤਰ੍ਹਾਂ ਸਿੰਘਾਂ ਵਾਸਤੇ ਫਿਰ ਔਖਿਆਈ ਬਣ ਗਈ।
1: ਤਾਬ ਸਿੰਘ ਉਹਾਂ ਤੇ ਨੱਠ ਆਏ।
0: ਕਹਿੰਦੇ ਫਿਰ ਸਿੰਘ ਉਹ ਸਾਰੇ ਪੰਜਾਬ ਦੇ ਇਲਾਕੇ ਨੂੰ ਛੱਡ ਕੇ ਖਾਲੀ ਕਰਕੇ ਉੱਥੋਂ ਪਾਸੇ ਹਟ ਗਏ।
1: ਕਹੂੰ ਜਗ੍ਹਾ ਨਾ ਰਹਿਣੇ ਪਾਏ।
0: ਹੁਣ ਸਿੰਘ ਰਹਿਣ ਕਿੱਥੇ ਜਾ ਕੇ, ਕੋਈ ਜਗ੍ਹਾ ਚਾਹੀਦੀ ਹੈ, ਭਾਲਣ ਲੱਗੇ ਵੀ ਕਿੱਥੇ ਜਾਈਏ। ਲਾਹੌਰ ਦੇ ਨੇੜੇ ਤੇੜੇ ਜਿਹੜੇ ਸਿੰਘ ਰਹਿੰਦੇ ਸੀ ਉਹ ਵੀ ਭਾਲ

0: ਜਗ੍ਹਾ ਦਾ ਨਾਮ ਹੈ ਮਤਾਬ ਦਾ ਕੋਟ, ਕੋਟ ਮਤਾਬ ਦਾ ਉਹ ਜਗ੍ਹਾ ਸੀ ਸਾਰੀ ਦਰਿਆ ਦੇ ਨਾਲ ਨਾਲ ਉਹ ਇਲਾਕਾ ਬਚਿਆ ਹੋਇਆ ਸੀ।
1: ਰਹਿਥਾ ਸਿੰਘ ਕੱਚ ਆ ਛਪੇ,
0: ਉੱਥੇ ਆ ਕੇ ਕਹਿੰਦੇ ਮਤਾਬ ਦੇ ਕੋਟ ਦੇ ਇਲਾਕੇ ਦੇ ਵਿੱਚ ਸਿੰਘ ਆ ਕੇ ਛੁਪ ਗਏ ਵੀ ਕੁਝ ਸਮਾਂ ਇੱਥੇ ਛੁਪ ਕੇ ਪਾਸ ਕਰੀਏ।
1: ਦਰਿਆ ਦਰਿਆ ਬੇਲੇ ਓਟ,
0: ਉੱਥੇ ਦਰਿਆ ਦੇ ਬੇਲੇ ਸੀ, ਉੱਚੇ ਉੱਚੇ ਲੰਮੇ ਸਰਕੜੇ ਖੜੇ ਹੋਏ, ਉਹਨਾਂ ਵਿੱਚ ਸਿੰਘਾਂ ਨੇ ਆਸਣ ਲਾ ਲਏ।
1: ਚੌਪਈ ਗਏ ਹਲਕਾਰੇ ਦੇਖਤ ਥਾਉਂ,
0: ਪਰ ਜਸੂਸ ਲੱਭਦੇ ਫਿਰਦੇ ਸੀ, ਜਸੂਸਾਂ ਨੇ ਵੇਖ ਲਿਆ ਵੀ ਇੱਥੇ ਸਿੰਘਾਂ ਦੇ ਮੋਰਚੇ ਲੱਗੇ ਆ, ਸਿੰਘ ਇੱਥੇ ਬੈਠੇ ਆ। ਤਾਂ ਉਹਨਾਂ ਨੇ ਜਾ ਕੇ ਜਿਵੇਂ ਸੂਬੇ ਲਾਹੌਰ ਨੂੰ ਖਬਰ ਦਿੱਤੀ, ਸੂਬੇ ਲਾਹੌਰ ਨੇ ਫੌਜਾਂ ਭੇਜੀਆਂ, ਸਿੰਘਾਂ ਨੂੰ ਫੜ ਫੜ ਕੇ ਕਤਲ ਕਰਨ ਲੱਗਾ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ 'ਚ ਸਰਵਣ ਕਰੋਗੇ, ਜਿਹੜੇ ਹੋਰ ਵਿਦਵਾਨ ਕੱਲ੍ਹ ਤੋਂ ਇੱਥੇ ਹਾਜ਼ਰੀ ਭਰਨਗੇ। ਦਾਸ ਨੂੰ ਸਮੁੱਚੀ ਸੰਗਤ ਨੇ ਖੁਸ਼ੀਆਂ ਬਖਸ਼ਣੀਆਂ। ਅਰਦਾਸ ਕਰਨੀ ਕਿ ਸਤਿਗੁਰੂ ਜੀ ਅੱਗੇ ਵਾਸਤੇ ਇਸੇ ਤਰ੍ਹਾਂ ਗੁਰੂ ਖਾਲਸੇ ਪੰਥ ਦੇ ਪ੍ਰਚਾਰ ਪ੍ਰਸਾਰ ਦੀ ਸੇਵਾ ਸਾਹਿਬ ਜੀ ਲੈਂਦੇ ਰਹਿਣ। ਕੋਟਾਨ ਕੋਟ ਸ਼ੁਕਰਾਨੇ ਹਨ ਜਗਤ ਪਿਤਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ, ਜਿਨ੍ਹਾਂ ਦੀ ਦਇਆ ਮਇਆ ਸਦਕਾ ਆਪ ਸਾਰੀ ਸੰਗਤ ਦੇ ਦਰਸ਼ਨ ਪਿਛਲੀ 4 ਮਈ ਤੋਂ ਕਰ ਰਹੇ ਹਾਂ, ਔਰ ਉਪਰੰਤ ਜਿੰਨੀ ਗੁਰੂ ਕੀ ਸੰਗਤ ਹੈ ਸਾਰੀ ਸੰਗਤ ਦਾ ਧੰਨਵਾਦ। ਗੁਰੂ ਘਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ, ਮੈਨੇਜਮੈਂਟ ਦਾ ਧੰਨਵਾਦ, ਗੁਰੂ ਘਰ ਦੇ ਸਮੁੱਚੇ ਗ੍ਰੰਥੀ ਸਿੰਘ ਸਾਹਿਬਾਨਾਂ ਦਾ ਧੰਨਵਾਦ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ, ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਹੈ ਕਿ ਸ਼ਹੀਦਾਂ ਦੀ ਕਹੀ ਹੋਈ ਇਹ ਗਾਥਾ, ਸੁਣਿਆ ਹੋਇਆ ਇਤਿਹਾਸ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵੱਸ ਜਾਵੇ, ਸਾਡਾ ਲੋਕ ਸੁਖੀਆ ਅਤੇ ਪਰਲੋਕ ਸੁਹੇਲਾ ਸਤਿਗੁਰੂ ਜੀ ਸ਼ਹੀਦ ਸਿੰਘ ਬਣਾ ਦੇਣ, ਅੰਗ ਸੰਗ ਹੋ ਕੇ ਵਰਤਣ, ਲਾਗ ਤੇ ਦੀਵਾਨ ਰਹਿ, ਗਾਵ ਤੇ ਸੁਜਾਨ ਰਹਿ, ਝੂਲ ਤੇ ਨਿਸ਼ਾਨ ਰਹਿ, ਪੰਥ

0: var.
1: ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਬਾਣੀ ਦੇ ਇਹਨਾਂ ਪਵਿੱਤਰ ਬਚਨਾਂ ਦੇ ਮੁਤਾਬਕ ਆਪ ਜੀ ਨੂੰ ਖਾਲਸੇ ਪੰਥ ਦਾ ਇਤਿਹਾਸ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚੋਂ ਸਰਵਣ ਕਰਵਾ ਰਹੇ ਸਨ ਅਤਿ ਸਤਿਕਾਰਯੋਗ ਗਿਆਨੀ ਭਾਈ ਪ੍ਰਿਤਪਾਲ ਸਿੰਘ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਵਾਲੇ ਸੋ ਗਿਆਨੀ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਇਹ ਮਹੀਨਾ ਗਿਆਨੀ ਜੀ ਨੇ ਇਸ ਅਸਥਾਨ 'ਤੇ ਬਤੌਰ ਕਥਾ ਸਮੂਹ ਸੰਗਤਾਂ ਦੀ ਸੇਵਾ ਨਿਭਾਈ ਹੈ। ਪ੍ਰਬੰਧਕ ਵੀਰਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਗਿਆਨੀ ਜੀ ਇੱਥੇ ਪਹੁੰਚੇ, ਆਪਣਾ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ ਹੈ। ਸੋ ਅੱਗੇ ਵਾਸਤੇ ਵੀ ਇਸੇ ਤਰ੍ਹਾਂ ਬੇਨਤੀ ਕਰਦੇ ਹਾਂ, ਜਦੋਂ ਵੀ ਇੱਥੋਂ ਦੀਆਂ ਸੰਗਤਾਂ ਇਹਨਾਂ ਨੂੰ ਯਾਦ ਕਰਨ ਸੋ ਜ਼ਰੂਰ ਇੱਥੋਂ ਦੀਆਂ ਸੰਗਤਾਂ ਦੇ ਜ਼ਰੂਰ ਦਰਸ਼ਨ ਕਰਨ। ਸੋ ਪ੍ਰਬੰਧਕ ਵੀਰਾਂ ਵੱਲੋਂ, ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਗਿਆਨੀ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਇਹ ਲਾਸਟ ਦੀਵਾਨ ਸੀ ਗਿਆਨੀ ਜੀ ਹੋਣਾ ਦਾ। ਸੋ ਇਸ ਤੋਂ ਬਾਅਦ ਗਿਆਨੀ ਜੀ ਹੋਣਾ ਦੀ ਵਿਦਾਇਗੀ ਹੈ। ਅੱਗੇ ਜਿਵੇਂ ਜਿਵੇਂ ਪ੍ਰੋਗਰਾਮ ਇਹਨਾਂ ਨੇ ਉਲੀਕੇ ਹੋਏ ਨੇ, ਉੱਥੇ ਉੱਥੇ ਸੰਗਤਾਂ ਦੇ ਇਹਨਾਂ ਨੇ ਦਰਸ਼ਨ ਕਰਨੇ ਨੇ। ਸੋ ਆਓ, ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਦਾ। ਅਤਿ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਤਰਲੋਚਨ ਸਿੰਘ ਜੀ ਪਮੱਦੀ ਤਿਨਾਂ ਦੇ ਢਾਡੀ ਜਥੇ ਪਾਸੋਂ ਢਾਡੀ ਵਾਰਾਂ ਰਾਹੀਂ ਗੁਰੂ ਕਾ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੁਗ ਜੁਗ ਤਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਲਈ ਜੁੜ ਬੈਠੇ ਗੁਰੂ ਪਿਆਰਿਓ ਆਪ ਸਰਵਣ ਕਰ ਰਹੇ ਸੀ। ਮੇਰੇ ਸਤਿਗੁਰੂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਸਾਥੀਆਂ ਨੇ ਅਰਦਾਸ ਕਰਕੇ ਇੱਕ ਮੰਗ ਮੰਗੀ ਹੈ, ਸੇਵਾ ਤੇ ਬੰਦਗੀ ਦੋ ਸਾਧਨ ਗੁਰਾਂ ਨੇ ਦੱਸੇ ਸੰਗਤਾਂ ਨਾਲ ਮਿਲ ਕੇ ਕਮਾਈ ਦਾ। ਗੁਰਮਤ ਵਿੱਚ ਪਰਮਾਤਮਾ ਦੀ ਪ੍ਰਾਪਤੀ ਦੇ ਦੋ ਮਾਰਗ ਨੇ, ਜਾਂ ਤਾਂ ਸੇਵਾ ਕੀਤਿਆਂ ਪਰਮਾਤਮਾ ਮਿਲਦਾ, ਜਾਂ ਫਿਰ ਬੰਦਗੀ ਕੀਤਿਆਂ ਪਰਮਾਤਮਾ ਮਿਲਦਾ, ਭਗਤੀ ਕਰਨਾ, ਇਹਦੇ ਨਾਲ ਵੀ ਪਰਮਾਤਮਾ ਦੀ ਪ੍ਰਾਪਤੀ ਹੈ। ਪਰਮਾਤਮਾ ਦੇ ਸੰਬੰਧ ਵਿੱਚ ਇਹ ਗੱਲ ਵਿਚਾਰੋ, ਜੇ ਪਰਮਾਤਮਾ ਮਿਲ ਜਾਏ ਕੀ ਬੰਦਾ ਇਹੋ ਜਿਹਾ ਰਹੇਗਾ ਜਾਂ ਬੰਦਾ ਬਦਲ ਜਾਏਗਾ? ਇਹ ਕੁਝ ਰਹੱਸ ਹੁੰਦੇ ਨੇ ਜਿਹੜੇ ਸਾਨੂੰ ਗੁਰਮਤ ਵਿੱਚੋਂ ਸਮਝਣ ਦੀ ਅਭਲਾਖਾ ਰੱਖਣੀ ਚਾਹੀਦੀ ਹੈ, ਤਾਂ ਕਿ ਸਾਡੇ ਸਮਝ ਵਿੱਚ ਆ ਜਾਏ ਗੱਲ। ਇਤਿਹਾਸ ਦੇ ਪੰਨੇ ਵੱਲ ਪਰਤਣ ਤੋਂ ਪਹਿਲਾਂ ਗੁਰਮਤ ਦੇ ਵਿਚਾਰ ਇਸ ਥਾਂ ਤੋਂ ਸ਼ੁਰੂ ਕਰ ਲੈਂਦੇ ਹਾਂ ਕਿ ਗੁਰਮਤ ਨੇ ਭਗਤੀ ਨੂੰ ਨੌ ਪ੍ਰਕਾਰ ਦੀ ਮੰਨਿਆ। ਹੁਣ ਸੇਵਾ ਕਰਨ ਵਾਲੇ ਤੇ ਲੰਗਰ ਹਾਲ ਵਿੱਚ ਸੇਵਾ ਕਰਦੇ ਨੇ, ਕੋਈ ਪ੍ਰਸ਼ਾਦੇ ਪਕਾ ਰਿਹਾ, ਕੋਈ ਵਰਤਾ ਰਿਹਾ, ਕੋਈ ਜੂਠੇ ਬਰਤਨ ਸਾਫ ਕਰ ਰਿਹਾ। ਆ ਅਸੀਂ ਜਿੱਥੇ ਬੈਠੇ ਹਾਂ ਇੱਥੇ ਸਾਡੇ ਹਿੱਸੇ ਵਿੱਚ ਬੰਦਗੀ ਕਰਨੀ, ਭਗਤੀ ਕਰਨੀ, ਤੇ ਭਗਤੀ ਨੂੰ ਗੁਰਮਤ ਨੇ ਨੌ ਪ੍ਰਕਾਰ ਦੀ ਮੰਨਿਆ। ਉਹਨਾਂ ਨੌਵਾਂ ਕਿਸਮਾਂ ਵਿੱਚੋਂ ਆਪਾਂ ਤਿੰਨ ਤਰ੍ਹਾਂ ਦੀ ਭਗਤੀ ਕਰ ਚੁੱਕੇ ਹਾਂ, ਜਿੰਨੇ ਵੀ ਆਪਾਂ ਬੈਠੇ ਹਾਂ ਤਿੰਨ ਤਰ੍ਹਾਂ ਦੀ ਭਗਤੀ ਆਪਾਂ ਕਰ ਲਈ। ਸੋਚਦੇ ਹੋਵੋਗੇ ਇਹ ਵੀ ਇੱਕ ਕੁਦਰਤ ਦਾ ਕ੍ਰਿਸ਼ਮਾ ਹੈ, ਮੇਰੇ ਵਰਗੇ ਢਾਡੀ ਪ੍ਰਤਾਰਕ ਅਸੀਂ ਚਿੰਤਾ ਕਰਦੇ ਸਾਂ ਕਿ ਗੁਰਦੁਆਰਾ ਸਾਹਿਬ ਵਿੱਚ ਯੰਗ ਜਨਰੇਸ਼ਨ ਨਹੀਂ ਆਉਂਦੀ। ਮੈਨੂੰ ਪੰਜਾਬ ਦਾ ਤਜਰਬਾ, ਉੱਥੇ ਜਦੋਂ ਵੀ ਦੀਵਾਨ ਕਰਨ ਜਾਈਦਾ ਸੰਗਤ ਵਿੱਚ, ਜਾਂ ਤੇ 15 ਸਾਲ ਤੋਂ ਛੋਟੀ ਉਮਰ ਦੇ ਬੱਚੇ ਬੈਠੇ ਹੁੰਦੇ ਨੇ, ਜਾਂ ਫਿਰ 45-50 ਸਾਲ ਤੋਂ ਵੱਡੀ ਉਮਰ ਦੇ ਬੱਚੇ ਬੈਠੇ, ਵਿਚਕਾਰਲਾ ਬੋਝ ਸੰਗਤ ਵਿੱਚ ਨਹੀਂ ਪੈਂਦਾ। ਪਰ ਕੈਨੇਡਾ ਵਿੱਚ ਯੰਗ ਜਨਰੇਸ਼ਨ, ਹੁਣ ਤੁਸੀਂ ਗਿਣਤੀ ਕਰਕੇ ਵੇਖੋ, ਯੰਗ ਬੱਚੇ ਜ਼ਿਆਦਾ ਬੈਠੇ ਨੇ। ਇਹ ਗੱਲ ਮੈਂ ਤਾਂ ਰੱਬੀ ਹੈ ਵੀ ਨੌ ਪ੍ਰਕਾਰ ਦੀ ਜਿਹੜੀ ਭਗਤੀ ਹੈ ਉਹਦੇ ਵਿੱਚੋਂ ਕਿਹੜੀ ਅਸੀਂ ਤਿੰਨ ਤਰ੍ਹਾਂ ਦੀ ਭਗਤੀ ਕਰ ਚੁੱਕੇ ਹਾਂ। ਪਹਿਲੀ ਹੈ ਦਰਸ਼ਨ ਭਗਤੀ। ਸਭ ਨੇ ਆਉਂਦਿਆਂ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ, ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੀਦਾਰ ਕੀਤੇ। ਗੁਰਮਤੇ ਨੂੰ ਭਗਤੀ ਮੰਨਦੀ ਹੈ ਜਦੋਂ ਕੋਈ ਗੁਰੂ, ਜਦੋਂ ਕੋਈ ਬੰਦਾ ਗੁਰੂ ਦੇ ਦਰਸ਼ਨ ਕਰਦਾ ਹੈ। ਹੁਣ ਪਹਿਲੀ ਭਗਤੀ ਹੋ ਗਈ ਦਰਸ਼ਨ ਭਗਤੀ। ਫਿਰ ਗੁਰੂ ਦਾ ਦੀਦਾਰ ਕਰਕੇ ਅਸੀਂ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ, ਨਮਸਕਾਰ ਕੀਤੀ ਹੈ ਨਾ ਸਭਨਾਂ ਨੇ, ਗੋਲਕ ਵਿੱਚ ਮਾਇਆ ਪਾਈ, ਜੇ ਨਹੀਂ ਮਾਇਆ ਤੇ ਸਿਰ ਝੁਕਾਇਆ, ਕੋਈ ਰਸਤਾ ਬਸਤਾ ਲੈ ਕੇ ਆਇਆ, ਫਿਰ ਉਹਨੇ ਗੁਰੂ ਦੇ ਚਰਨਾਂ ਵਿੱਚ ਆਪਣਾ ਮਸਤਕ ਥੱਲੇ ਨੂੰ ਕਰਕੇ ਮੱਥਾ ਟੇਕਿਆ। ਵਿਦਵਾਨ ਇਹਨੂੰ ਦੂਜੀ ਭਗਤੀ ਮੰਨਦੇ ਨੇ, ਇਹਦਾ ਨਾਂ ਹੈ ਨਮਸਕਾਰ ਭਗਤੀ। ਗੁਰੂ ਨੂੰ ਨਮਸਕਾਰ ਕਰਨੀ, ਗੁਰੂ ਨੂੰ ਮੱਥਾ ਟੇਕਣਾ, ਇਹ ਵੀ ਭਗਤੀ। ਫਿਰ ਸੰਗਤ ਵਿੱਚ ਬੈਠ ਗਏ, ਗੁਰਬਾਣੀ ਦਾ ਕੀਰਤਨ ਸਰਵਣ ਕੀਤਾ, ਗੁਰੂ ਕੇ ਸ਼ਬਦ ਦੀ ਕਥਾ ਸਰਵਣ ਕੀਤੀ, ਗੁਰਬਾਣੀ ਦੇ ਸ਼ਬਦ ਸਾਡੇ ਕੰਨਾਂ ਵਿੱਚ ਪਏ, ਇਹ ਸਾਡੀ ਤੀਜੀ ਭਗਤੀ ਹੋ ਗਈ। ਵਿਦਵਾਨ ਇਹਨੂੰ ਕਹਿੰਦੇ ਨੇ ਸਰਵਣ ਭਗਤੀ। ਗੁਰੂ ਕਾ ਸ਼ਬਦ ਸੁਣਨਾ, ਗੁਰੂ ਕਾ ਹੁਕਮ ਸੁਣਨਾ, ਗੁਰੂ ਕਾ ਇਤਿਹਾਸ ਸੁਣਨਾ, ਇਹ ਭਗਤੀ ਹੈ ਸਰਵਣ ਭਗਤੀ। ਕੰਨਾਂ ਨਾਲ ਗੁਰੂ ਕੀ ਮਹਿਮਾ ਉਪਮਾ ਸਰਵਣ ਕਰਨੀ, ਇਹ ਵੀ ਭਗਤੀ ਆਪਾਂ ਸਾਰਿਆਂ ਕਰ ਲਈ। ਹੁਣ ਦਰਸ਼ਨ ਭਗਤੀ ਕਰ ਲਈ, ਨਮਸਕਾਰ ਭਗਤੀ ਕਰ ਲਈ, ਤੇ ਸਰਵਣ ਭਗਤੀ ਕਰ ਲਈ। ਆ ਹੁਣ ਚੌਥੀ ਤਰ੍ਹਾਂ ਦੀ ਭਗਤੀ ਕਰੀਏ ਜਿਹਨੂੰ ਕਹਿੰਦੇ ਨੇ ਸਿਮਰਨ ਭਗਤੀ। ਸਿਮਰਨ ਜਦੋਂ ਕੋਈ ਮਨੁੱਖ ਆਪਣੀ ਜ਼ਬਾਨ ਵਿੱਚੋਂ ਵਾਹਿਗੁਰੂ ਦਾ ਨਾਮ ਲੈਂਦਾ, ਇਹਦਾ ਸਿਮਰਨ। ਮੈਂ ਆਪ ਜੀ ਨੂੰ ਫਤਿਹ ਬੁਲਾਉਣ ਲੱਗਾ, ਇਹਦੇ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ। ਆਓ ਚੌਥੀ ਤਰ੍ਹਾਂ ਦੀ ਭਗਤੀ ਨੂੰ ਸੰਪੂਰਨ ਕਰੀਏ ਅਤੇ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਆਪਣੇ ਮਨਾਂ ਨੂੰ ਇਕਾਗਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੋੜੀਏ। ਫਤਿਹ ਪ੍ਰਵਾਨ ਕਰੋ, ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿਮਤ ਕਰਨ, ਇਹ ਜਿਹੜੇ 22 ਦਿਨ ਦਾ ਤੁਹਾਡੇ ਕੋਲ ਦੀਵਾਨ ਕਰਨ ਵਾਸਤੇ ਆਏ ਸਾਂ, ਅੱਜ ਸ਼ਾਮ ਦਾ ਆਖਰੀ ਦੀਵਾਨ ਹੈ। ਕੱਲ੍ਹ ਤੋਂ ਦੂਜਾ ਜਥਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ, ਉਹਨਾਂ ਨੇ ਦੀਵਾਨ ਕਰਨੇ ਆਰੰਭ ਕਰ ਦੇਣੇ। ਤੁਸੀਂ ਪਿਛਲੇ ਕਹਿ ਲਓ 8 ਮਈ ਤੋਂ ਬਾਅਦ ਜਿੰਨਾ ਮੁਹੱਬਤ, ਜਿੰਨਾ ਪਿਆਰ ਤੁਸੀਂ ਕੀਤਾ,
मैं अपना सिर समुचिया संगतां दे चरणां विच रख के प्रणाम करदा। गुरु कृपा करे असी तुहाडी कसवटी ते खरे उतर सकीए। प्रसंग चलदा सी जिन्हां ने पुठियां खल्लां लहाईआं, मैं जल्दी जल्दी नाल दो रचनावां इस प्रसंग दीआं कह के ते आखरी जिहड़ी रचना है वह गुरु दे चरणां विच समुची कैलगरी दीआं जिन्नीआं सिख संगतां ने उन्हां दी चढ़दी कला लई अरदास करदी। गुरु हरगोबिंद साहब महाराज के दर दा ढाडी हाँ। एक अरदास साडी निजी अरदास है, इंडिविजुअल मैं अपने लिए करदा, तुसी अपने लिए करदा। एक अरदास अज असी समुची मानवता लिए करनी है, समुचे सिख समाज लिए करनी है। तो आओ फिर संखेप जा लेकर करके लड़ी नू जोड़ के आप अपने ध्यान नू पटियाले दे नजदीक पिंड बारन विच लैके चलिए। ਜੇ ਸਰਹੰਦ ਤੋਂ ਪਟਿਆਲੇ ਵੱਲ ਜਾਈਏ, ਪਟਿਆਲੇ ਦੇ ਨੇੜੇ ਸਰਹੰਦ ਤੋਂ ਪਟਿਆਲੇ ਵੱਲ ਜਾਂਦੇ ਆ ਸੱਜੇ ਹੱਥ ਪਿੰਡ ਹੈ। ਜੇ ਪਟਿਆਲੇ ਤੋਂ ਸਰਹੰਦ ਵੱਲ ਆਈਏ ਤੇ ਖੱਬੇ ਹੱਥ ਪਿੰਡ ਹੈ ਬਾਹਰ ਨੂੰ। ਇਹਦਾ ਨਾਮ ਮੁਗਲ ਮਾਜਰ ਹੈ। ਸਰਹੰਦ ਦਾ ਹਾਕਮ ਅਬਦੁਸ ਸਮੁੰਦ ਖਾਂ ਹੈ, ਕੋਤਵਾਲ ਨਿਜ਼ਾਮੂਦੀਨ ਹੈ। ਕਾਫਲਾ ਜਾ ਰਿਹਾ ਹੈ, ਦੋ ਵੱਡੇ ਦਰਖਤ ਨੇ ਬੋਹੜ ਦਾ ਤੇ ਪਿੱਪਲ ਦਾ, ਉੱਥੇ ਰੁਕੇ। ਸਿੱਖ ਨਜ਼ਰ ਪੈ ਗਿਆ, ਕਹਿਣ ਲੱਗਾ ਕਿਸੇ ਸਿੱਖ ਨੂੰ ਫੜ ਕੇ ਲੈ ਕੇ ਆਓ। ਭਾਈ ਜੈ ਸਿੰਘ ਕਿਰਤ ਕਰ ਰਿਹਾ ਸੀ, ਧਰਮੀ ਬੰਦਾ ਹੈ, ਰੱਬ ਦੇ ਭੈ ਤੇ ਭਾਉ ਵਿੱਚ ਰਹਿਣ ਵਾਲਾ ਤੇ ਆਪਣੇ ਜੀਵਨ ਵਿੱਚ ਪਰਪੱਕ। ਜਿਹੜੀ ਮਰਜ਼ਾਦਾ ਇਹਨੂੰ ਪੰਜ ਪਿਆਰੇ ਸਾਹਿਬਾਨ ਨੇ ਨਿਭਾਈ ਹੈ, ਦੱਸੀ ਹੈ, ਇਹ ਉਹਦੇ ਤੇ ਪਹਿਰਾ ਦਿੰਦਾ। ਅਬਦੁਲ ਸਮੁੰਦ ਖਾਂ ਦੇ ਸਿਪਾਹੀ ਗਏ ਜੈ ਸਿੰਘ ਨੂੰ ਫੜ ਕੇ ਲੈ ਕੇ ਆਏ, ਦਬਕੇ ਮਾਰ ਕੇ ਕਹਿਣ ਲੱਗਾ ਤੂੰ ਸਲਾਮ ਕਿਉਂ ਨਹੀਂ ਬੁਲਾਈ। ਸਿੱਖ ਨੇ ਆਖਿਆ ਮੈਂ ਕਿਰਤ ਕਰ ਰਿਹਾ ਸੀ, ਮੇਰਾ ਧਿਆਨ ਮੇਰੇ ਕੰਮ ਵੱਲ ਸੀ, ਮੈਂ ਤਵੱਜੋ ਨਹੀਂ ਦਿੱਤੀ ਤੁਹਾਡੇ ਵੱਲ। ਤੇ ਹੁਣ ਅਗਲੀ ਗੱਲ ਜਿਹੜੀ ਕਹਿਣ ਲੱਗੀ, ਫਿਰ ਆ ਸਾਡਾ ਬੋਝ ਹੈ, ਸਾਡੀ ਪੰਡ ਹੈ ਭਾਰ, ਇਹ ਸਰਹੰਦ ਛੱਡ ਗਿਆ। ਸਿੱਖ ਨੇ ਆਖਿਆ ਮੈਂ ਪੰਡ ਛੱਡ ਆਉਣਾ, ਪਰ ਮੈਨੂੰ ਦੱਸੋ ਪੰਡ ਵਿੱਚ ਕੀ ਹੈ। ਤੇ ਨਿਰਣਾ ਇਹ ਹੋ ਗਿਆ ਕਿ ਪੰਡ ਵਿੱਚ ਹੁੱਕਾ ਹੈ, ਤੰਬਾਕੂ, ਜਿਹੜਾ ਬੱਜਰ ਕਰੈਤ ਹੈ। ਤੇ ਭਾਈ ਜੈ ਸਿੰਘ ਨੇ ਆਖਿਆ ਤੁਸੀਂ ਕਹਿੰਦੇ ਹੋ ਪੰਡ ਚੱਕਣੀ, ਮੈਂ ਤੈਨੂੰ ਹੱਥ ਵੀ ਨਹੀਂ ਲਾਉਣਾ, ਮੇਰੇ ਗੁਰੂ ਨੇ ਮਨਾ ਕੀਤਾ। ਸਿੱਖ ਕਦੇ ਵੀ ਤੰਬਾਕੂ ਨੂੰ ਹੱਥ ਨਹੀਂ ਲਾਉਂਦਾ, ਤੁਸੀਂ ਮੈਨੂੰ ਪੰਡ ਚੱਕਣ ਵਾਸਤੇ ਕਹਿ ਰਹੇ ਹੋ, ਮੈਂ ਨਹੀਂ ਚੱਕਾਂਗਾ। ਹੁਣ ਹਾਕਮ ਦੇ ਹੁਕਮ ਦੀ ਉਲੰਘਣਾ ਕਰਨੀ, ਨਤੀਜਾ ਕੀ ਹੁੰਦਾ ਅਸੀਂ ਸਮਝ ਸਕਦੇ। ਅਬਦੁਲ ਸਮੁੰਦ ਖਾਂ ਨੇ ਆਖਿਆ ਇਹਦੇ ਸ਼ਮਕਾਂ ਮਾਰ ਮਾਰ ਕੇ ਇਹਦੀ ਛਿੱਲ ਉਧੇੜ ਦਿਓ। ਹੁਣ ਸ਼ਮਕਾਂ ਵੱਜਦੀਆਂ ਨੇ, ਲੇਕਿਨ ਸਿੱਖ ਗੁਰੂ ਦੇ ਭਾਣੇ ਵਿੱਚ ਬਰਦਾਸ਼ਤ ਕਰ ਰਿਹਾ। ਹਾਕਮ ਅਬਦੁਲ ਸਮੁੰਦ ਖਾਂ ਹੁਣ ਗੁੱਸੇ ਵਿੱਚ ਆ ਗਿਆ, ਉਹਨੇ ਆਖਿਆ ਇਸ ਤਰ੍ਹਾਂ ਨਹੀਂ ਮੰਨੇਗਾ, ਹੁਣ ਇਹਨੂੰ ਪੁੱਠਾ ਲਟਕਾਓ, ਇਹਨਾਂ ਦਰਖਤਾਂ ਦੇ ਨਾਲ ਪੁੱਠਾ ਲਟਕਾਓ ਤੇ ਪੁੱਠਾ ਲਟਕਾ ਕੇ ਇਹਦੀ ਖੱਲ ਲਾ ਦਿਓ। ਹੁਣ ਜਿਵੇਂ ਅਬਦੁਲ ਸਮੁੰਦ ਖਾਂ ਭਾਈ ਜੈ ਸਿੰਘ ਦੀ ਪੁੱਠੀ ਖੱਲ ਲਾਉਣ ਵਾਸਤੇ ਹੁਕਮ ਦਿੰਦਾ, ਹਦਾਇਤ ਕਰਦਾ, ਕਵਿਤਾ ਦੇ ਸ਼ਬਦਾਂ ਦੇ ਇਤਿਹਾਸ ਦਾ ਉਪਰਨਾ ਤੁਹਾਡੀ ਸੇਵਾ ਵਿੱਚ ਤਰਲੋਚਨ ਸਿੰਘ ਭਮਦੀ ਦਾ ਕਾਦੀ ਜਥਾ ਇਉਂ ਕਹਿ ਦਿੱਤਾ।

0: ਟਿਕਾ ਦਿਓ ਕਰਕੇ ਤੇ ਪੁੱਠਾ ਇਹਦੀ ਖੱਲ ਲਾ ਦਿਓ
1: ਲਾ ਦਿਓ ਆਕੜ ਇਸ ਪਲ ਸਿੱਖ ਦੀ ਲਾ ਦਿਓ ਆਕੜ ਇਸ ਪਲ ਸਿੱਖ ਦੀ ਲਾ ਦੇਵੋ ਹੁਣੇ ਪੁੱਠੀ ਖੱਲ ਸਿੱਖ ਦੀ ਲਾ

0: ਲਾ ਦੇਵਾਂ ਹੁਣੇ ਪੁੱਠੀ ਖੱਲ ਸਿੱਖ ਦੀ, ਲਾ ਦੇਵਾਂ ਹੁਣੇ ਪੁੱਠੀ ਖੱਲ ਸਿੱਖ ਦੀ,
1: ਪੁੱਠੀ ਖੱਲ ਸਿੱਧ ਕੀ ਲੁਹਾਈ ਜਾਂਦਾ ਹੈ ਸਿੱਖ ਸਿੱਖ।

0: सुर तुप मदी रब वल सिख दी ला देव हुणे पुठी खल सिख दी ला देव हुणे पुठी खल सिख दी ला देव हुणे पुठी खल सिख दी
1: हुणे सूबेदार अब्द समद खान दे हुक्म दी पालना करन वास्ते जलादां दी लोड़ है जलाद बुलाए गए ऐसा भी स्रोतां विचों सानूं प्राप्त हुंदा कि एक जलाद है जिहड़ा उस मुगल माजरे रहिंदे हकूमत वास्ते जलाद बुला लेने क्योंकि उन्हां नूं बकायदा तैनात किया जाता जलाद बुला ले गए जे शब्द तुसीं कविता विच ध्यान नाल सुनिया होवेगा एक शब्द आया सी इहदा तुखम मका दी भाव इहदे सारे परिवार नूं खत्म कर दिया हकूमत दे बादशाह दी हकूमत दे सूबेदार दी जिहड़ी आखी गल है मन्नदा नहीं ना इहदा तुखम मका दिया मैं पहले दीवान विच इह गल करी सी इहदे दो बेटे ने एक दा नां है कड़ाका सिंह ते दूजे दा नां है खड़क सिंह इहदी घरवाली दा नां है बीबी धन कौर एक बेटा ब्याहया होया बेटे दोनों ब्याहे हुए ने एक नूं नाल है ते एक नूं पेकी गई हुण इहने माता धन कौर दे कड़ाका सिंह ते खड़क सिंह ते एक दी घरवाली नूं मार दिता सिखी सिदक किवें निभदे सिखी एवें नहीं मिल जाती सिखी एवें नहीं निभदी जिहड़ी अंतर आत्मा करके धारण की सिखी है ना धर्म का संबंध मनुख दे अंदर नाल है बाहरी तौर पर धर्म का लिबास है धर्म जे निभेगा धर्म जे तोर चढ़ेगा तो तुहाडे अंदर की अवस्था ना चढ़ेगा ते जे रब नूं कदे ढूंढण का यतन करोगे ते गुरबाणी विचों प्रमाण सानू मिल जांदे ने कि रब किते दूर नहीं तू अपने अंदर जरा झाती मार के ते देख मैनू एक चीन की कहानी याद आ गई बहुत लंबा समा पहला पढ़ी सी जदों परमात्मा ने यह जीव बना दिता इंसान 84 लाख जून तो उत्तम जूनी उन्हूं एहसास होया जीव बहुत चेतन है इन्हें मैनू प्राप्त कर लिया इन्हें मैनू लभ लेना है तो उन्हें देवत्यां दी सभा बुलाई कहन लगा मैं इस धरती ते एक ऐसा जीव पैदा किया है जो बहुत अकल वाला है बहुत सूझ वाला है तो उन्हें मैनू सहज नाल प्राप्त कर लेना है तो मैं चाहना कि मैनू जल्दी नाल प्राप्त ना कर सके मैनू की करना चाहिए मैं किथे जावां रब पुछदा है अपने देवत्यां दी सभा विच ਉਹ ਚੀਨੀ ਲੋਕ ਕਹਾਣੀ ਮੁਤਾਬਕ ਹੁਣ ਦੇਵਤਿਆਂ ਦੀ ਸਭਾ ਵਿੱਚੋਂ ਕਈਆਂ ਨੇ ਆਖਿਆ ਇਹ ਪਰਮਾਤਮਾ ਤੂੰ ਉੱਚੇ ਪਰਬਤ ਤੇ ਚੜ ਜਾ ਮਨੁੱਖ ਪਰਬਤ ਤੇ ਪਹੁੰਚ ਨਹੀਂ ਸਕੇਗਾ ਮਨੁੱਖ ਪਹਾੜ ਤੇ ਚੜ ਨਹੀਂ ਸਕੇਗਾ ਤੇ ਪਰਮਾਤਮਾ ਨੇ ਆਖਿਆ ਤੁਸੀਂ ਪਹਾੜ ਦੀ ਗੱਲ ਕਰਦੇ ਹੋ ਇਹਦੇ ਕੋਲ ਇੰਨੀ ਅਕਲ ਹੈ ਇੰਨੀ ਤੀਖਣ ਬੁੱਧੀ ਹੈ ਇਹਨੇ ਤੇ ਅਸਮਾਨ ਚੰਦ ਤਾਰਿਆਂ ਤੱਕ ਚਲਾ ਜਾ ਤੁਸੀਂ ਤੇ ਪਹਾੜਾਂ ਦੀ ਗੱਲ ਕਰਦੇ ਹੋ 15,000 ਫੁੱਟ ਦੇ ਲੈਵਲ ਤੋਂ ਸ੍ਰੀ ਹੇਮਕੁੰਟ ਸਾਹਿਬ ਉੱਚਾ ਹੈ 15,000 ਫੁੱਟ ਉੱਚਾ ਉਹ ਇੱਕ ਤਰ੍ਹਾਂ ਦੇ ਨਾਲ ਪਹਾੜਾਂ ਦੀ ਸਿਖਰ ਵਰਗੀ ਕਹਾਣੀ ਹੈ ਪਰਮਾਤਮਾ ਕਹਿਣ ਲੱਗਾ ਤੁਸੀਂ ਤੇ ਕਹਿੰਦੇ ਹੋ ਵੀ ਪਹਾੜ ਤੇ ਛੁਪ ਜਾ ਇਹਨੇ ਤੇ ਉੱਪਰ ਆਕਾਸ਼ ਵਿੱਚ ਚਲੇ ਜਾਣਾ ਹੈ ਚੰਦ ਤਾਰੇ ਇਹ ਲੱਭ ਲਏਗਾ ਇਸ ਕਰਕੇ ਪਹਾੜ ਤੇ ਜਾ ਕੇ ਮੈਂ ਇਹਦੀ ਪ੍ਰਾਪਤੀ ਤੋਂ ਦੂਰ ਨਹੀਂ ਰਹਿ ਸਕਦਾ ਕੋਈ ਹੋਰ ਤਰੀਕਾ ਦੱਸੋ ਕੁਝ ਕੁ ਨੇ ਆਖਿਆ ਪਰਮਾਤਮਾ ਤੂੰ ਹੇਠਾਂ ਪਤਾਲ ਵਿੱਚ ਚਲਾ ਜਾ ਪਤਾਲ ਵਿੱਚੋਂ ਤੈਨੂੰ ਕਿਵੇਂ ਲੱਭ ਲਏਗਾ ਤੂੰ ਤੇ ਨਜ਼ਰ ਨਹੀਂ ਆਏਗਾ ਲੁਕ ਜਾਏਗਾ ਧਰਤੀ ਦੇ ਥੱਲੇ ਕੀ ਹੈ ਸਾਨੂੰ ਤੇ ਦਿਖਦਾ ਨਹੀਂ ਪਰਮਾਤਮਾ ਨੇ ਆਖਿਆ ਤੁਸੀਂ ਕਹਿੰਦੇ ਹੋ ਧਰਤੀ ਦੇ ਥੱਲੇ ਇਹਨੇ ਸਭ ਕੁਝ ਲੱਭ ਲੈਣਾ ਹੈ ਕਿੱਥੇ ਤੇਲ ਹੈ ਧਰਤੀ ਦੇ ਥੱਲੇ ਕਿੱਥੇ ਸੋਨਾ ਹੈ ਕਿੱਥੇ ਕੋਲਾ ਹੈ ਕਿੱਥੇ ਲੋਹਾ ਹੈ ਇਹਨੇ ਸਭ ਲੱਭ ਲੈਣਾ ਤੇ ਲੱਭ ਲਿਆ ਬੰਦੇ ਨੇ ਇਹਨੂੰ ਸਭ ਪਤਾ ਵੀ ਤੇਲ ਕਿੱਥੋਂ ਨਿਕਲਦਾ, ਕੋਲਾ ਕਿੱਥੋਂ ਨਿਕਲਦਾ, ਲੋਹਾ ਕਿੱਥੋਂ ਨਿਕਲਦਾ, ਸੋਨਾ ਕਿੱਥੋਂ ਨਿਕਲਦਾ, ਸਭ ਕੁਝ ਵਰਲਡ ਵਾਈਡ ਨਸ਼ਰ ਹੋ ਗਿਆ ਵੀ ਕਿਹੜੇ ਮੁਲਕ ਵਿੱਚ ਸੋਨਾ ਹੈ। ਤੇ ਹੁਣ ਸਾਰੇ ਦੇਵਤਿਆਂ ਵਿੱਚੋਂ ਇੱਕ ਦੇਵਤੇ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਪ੍ਰਮਾਤਮਾ ਨੇ ਆਖਿਆ ਦੇਵਤਾ ਜਨ ਤੁਸੀਂ ਨਹੀਂ ਕੁਝ ਬੋਲੇ ਦੱਸੋ। ਤੇ ਬੜਾ ਭਾਵਪੂਰਨ ਜਵਾਬ ਉਹਨੇ ਦਿੱਤਾ, ਕਹਿੰਦਾ ਇਹ ਪ੍ਰਮਾਤਮਾ ਤੂੰ ਜਿਹੜਾ ਜੀਵ ਪੈਦਾ ਕੀਤਾ ਨਾ ਇਹਦੇ ਅੰਦਰ ਚਲਾ ਜਾ, ਇਹਦੇ ਅੰਦਰ ਡੇਰਾ ਲਾ ਲੈ ਤੇ ਇਹਨੇ ਤੈਨੂੰ ਬਾਹਰ ਲੱਭਣਾ, ਬਾਹਰ ਤੋਂ ਇਹਨੂੰ ਕਿਤੋਂ ਮਿਲਣਾ ਨਹੀਂ ਤੇ ਅੰਦਰ ਇਹਨੇ ਆਪਣੇ ਵੱਲ ਝਾਕਣਾ ਨਹੀਂ। ਸੱਚੀ ਗੱਲ ਹੈ, ਹਰ ਮਨੁੱਖ ਆਪਣੇ ਅੰਦਰ ਵੱਲ ਬਹੁਤ ਘੱਟ ਤੱਕਦਾ, ਉਹ ਦੂਜਿਆਂ ਵੱਲ ਤੱਕਦਾ ਹੈ, ਇਸੇ ਕਰਕੇ ਉਹਨੂੰ ਦੂਜਿਆਂ ਦੇ ਔਗਣ ਨਜ਼ਰ ਆਈ ਜਾਂਦੇ, ਉਹ ਹਰ ਬੰਦੇ ਵਿੱਚ ਨੁਕਸ ਕੱਢਦਾ, ਉਹ ਹਰ ਬੰਦੇ ਦੀ ਨੁਕਤਾਚੀਨੀ ਕਰਦਾ, ਲੇਕਿਨ ਆਪਣੇ ਅੰਦਰ ਝਾਤੀ ਨਹੀਂ ਮਾਰਦਾ। ਜੇ ਮਨੁੱਖ ਆਪਣੇ ਅੰਦਰ ਝਾਤੀ ਮਾਰਨ ਲੱਗ ਜਾਏ ਤੇ ਮਨੁੱਖ ਹੰਕਾਰ ਤੋਂ ਬਚ ਜਾਂਦਾ, ਜਦੋਂ ਨੀਵ ਹੀ ਪਾ ਲੈਂਦਾ ਨਾ। ਮਾਤਾ ਦੇ ਘਰ ਵਿੱਚ ਸਿਮਰਨ ਦੀ ਗੱਲ ਕਿਉਂ ਕਰਦੇ ਹਾਂ, ਕਿਉਂਕਿ ਸਿਰ ਨੀਵਾਂ ਹੁੰਦਾ ਹੈ, ਜਦੋਂ ਬਾਹਰ ਆਉਂਦਾ ਸਿਰ ਉੱਚਾ ਹੋ ਜਾਂਦਾ, ਹੰਕਾਰ ਕਿੱਥੋਂ ਲੱਗਦੀ ਹੈ ਹਉਮੈ ਬੰਦੇ ਨੂੰ, ਪੁੱਠਾ ਲੰਬਦਾ ਹੁੰਦਾ ਨਾ। ਗੱਲਾਂ ਕੁਝ ਕਰਨ ਵਾਲੀਆਂ ਹੁੰਦੀਆਂ ਨੇ ਲੇਕਿਨ ਸਮਾਂ ਇੰਡੀਕੇਟ ਕਰਨ ਲੱਗ ਜਾਂਦਾ ਜਨਮ ਤੋਂ ਹੀ, ਕਿਉਂਕਿ ਸਿਰ ਜਦੋਂ ਉੱਚਾ ਹੋ ਗਿਆ ਮਨੁੱਖ ਦੇ ਅੰਦਰ ਹਉਮੈ ਆ ਗਈ।

ਪੰਜਾਬੀ ਦੀ ਖੌਤ ਹੈ, ਤਪੋ ਰਾਜ ਤੇ ਰਾਜੋ ਨਰਕ। ਬੰਦਗੀ ਕਰਕੇ ਮਨੁੱਖ ਵੱਡੀ ਵੱਡੇ ਅਹੁਦੇ ਤੇ ਪਹੁੰਚਦਾ, ਵੱਡੀ ਪਦਵੀ ਤੇ ਪਹੁੰਚਦਾ ਤੇ ਵੱਡੇ ਅਹੁਦੇ ਤੇ ਪਹੁੰਚ ਕੇ ਪਦਵੀ ਤੇ ਪਹੁੰਚ ਕੇ ਫਿਰ ਉਹ ਗਲਤੀਆਂ ਕਰਦਾ, ਹੰਕਾਰ ਵਿੱਚ ਆ ਜਾਂਦਾ। ਤਪੋ ਰਾਜ ਤੇ ਰਾਜੋ ਨਰਕ। ਆ ਸਰਹੰਦ ਦਾ ਹਾਕਮ ਕਹਿੰਦਾ ਲਾ ਦਿਓ ਪੁੱਠੀ ਖਲ, ਭਾਈ ਜੈ ਸਿੰਘ ਦੀ ਅੱਖਾਂ ਦੇ ਸਾਹਮਣੇ ਉਹਦੇ ਸਾਰੇ ਪਰਿਵਾਰ ਨੂੰ ਕਤਲ ਕਰ ਦਿੱਤਾ ਗਿਆ। ਜਲਾਦ ਪਹੁੰਚ ਗਏ, ਉੱਥੇ ਜਿਹੜਾ ਪਿੱਪਲ ਦਾ ਦਰਖਤ ਹੈ ਭਾਈ ਸਾਹਿਬ ਨੂੰ ਪੁੱਠਾ ਲਮਕਾ ਲਿਆ ਗਿਆ, ਪੈਰ ਉੱਪਰ ਨੂੰ ਸਿਰ ਥੱਲੇ ਨੂੰ ਪੁੱਠੀ ਖਲ ਲਾਉਣੀ। ਮੈਂ ਪਹਿਲੇ ਦਿਨ ਜ਼ਿਕਰ ਕਰਿਆ ਸੀ ਦੋ ਮੁਸਲਮਾਨ ਜਿਨ੍ਹਾਂ ਦੀ ਖਲ ਲਾਹੀ ਗਈ, ਇੱਕ ਭਾਈ ਗੁਲਜ਼ਾਰ ਸਿੰਘ, ਭਾਈ ਮਨੀ ਸਿੰਘ ਦਾ ਸਮਕਾਲੀ ਜਿਹਦੀ ਯਾਦ ਨਖਾਸ ਚੌਂਕ ਲਾਹੌਰ ਵਿੱਚ ਬਣੀ ਹੋਈ, ਸ਼ਾਇਦ ਕਿਸੇ ਨੇ ਵੇਖੀ ਹੋਵੇ, ਤੇ ਇਹ ਚੌਥਾ ਸਿੱਖ ਹੈ, ਇਹਦੀ ਪੁੱਠੀ ਖਲ ਲਾਹੀ ਗਈ। ਇੱਕ ਖਲ ਲਾਉਣਾ ਹੁੰਦਾ ਤੇ ਇੱਕ ਪੁੱਠੀ ਖਲ ਲਾਉਣਾ ਹੁੰਦਾ। ਹੁਣ ਪੁੱਠਾ ਲਮਕਾ ਲਿਆ, ਪੈਰ ਉੱਪਰ ਬੰਨ ਦਿੱਤੇ, ਹੁਣ ਜਲਾਦ ਇਹਦੀ ਖਲ ਲਾਉਣ ਲੱਗੇ। ਮੈਂ ਇੱਕ ਦਿਨ ਅੱਗੇ ਵੀ ਪ੍ਰਮਾਣ ਸਾਂਝਾ ਕੀਤਾ ਸੀ, ਨੌ ਸਾਡੇ ਹੱਥਾਂ ਦੇ ਨੌ ਨੇ ਨਾ, ਜਿੱਥੇ ਨੌ ਮੁੱਕਦਾ ਉੱਥੇ ਸਾਡਾ ਮਾਸ ਹੁੰਦਾ। ਕਈ ਵਾਰੀ ਸਰਦੀਆਂ ਵਿੱਚ ਉੱਥੇ ਸਲਤਾਂ ਉੱਠ ਖੜਦੀਆਂ ਨੇ, ਮਾਸ ਦੇ ਟੁਕੜੇ ਉੱਠ ਖੜਦੇ ਨੇ, ਪਤਲੀ ਜੀ ਚਮੜੀ ਉੱਠ ਖੜਦੀ ਹੈ। ਪੰਜਾਬ ਦੇ ਵਿੱਚ ਤਾਂ ਬਹੁਤਾ ਆਮ ਤੌਰ 'ਤੇ ਖੁਸ਼ਕੀ ਨਾਲ ਹੁੰਦਾ, ਜਦੋਂ ਹੱਥ ਖੁਸ਼ਕ ਹੁੰਦਾ। ਖੇਤੀ ਕਰਨ ਵਾਲਿਆਂ ਦੇ ਆਮ ਐਸਾ ਹੋ ਜਾਂਦਾ ਸੀ, ਉਹ ਜਦੋਂ ਤੋੜਨਾ ਨਾ ਬਹੁਤ ਤਕਲੀਫ ਹੁੰਦੀ ਸੀ, ਉਹ ਪੁੱਠੇ ਪਾਸੇ ਨੂੰ ਕਰਕੇ ਤੋੜਨਾ ਪੈਂਦਾ ਸੀ। ਹੁਣ ਤਾਂ ਨੇਲ ਕਟਰ ਵਗੈਰਾ ਆ ਗਏ, ਹੁਣ ਤਾਂ ਗੱਲਾਂ ਹੋਰ ਨੇ। ਇੰਨੀ ਤਕਲੀਫ ਹੁੰਦੀ ਸੀ ਕਿ ਬੰਦੇ ਦੀ ਬਰਦਾਸ਼ਤ ਦੇ ਮਾਦੇ ਤੋਂ ਬਾਹਰ ਹੋ ਜਾਂਦੀ ਸੀ, ਹਾਲਾਂਕਿ ਛੋਟੀ ਜਿਹੀ ਸਿਰਤ ਹੁੰਦੀ ਸੀ। ਹੁਣ ਭਾਈ ਸਾਹਿਬ ਭਾਈ ਜੈ ਸਿੰਘ ਖਲਕਟ ਦੀ ਜਿਵੇਂ ਪੁੱਠੀ ਖਲਾਈ ਜਾ ਰਹੀ ਹੈ, ਤੇ ਜਿਵੇਂ ਸਿੱਖ ਸਿਦਕ ਦੇ ਨਾਲ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਨੂੰ ਯਾਦ ਕਰਦਾ, ਸ਼ਹਾਦਤ ਦਾ ਜਾਮ ਪੀਂਦਾ, ਉਹਦੀ ਮਹਾਨ ਕੁਰਬਾਨੀ ਦੀ ਗੱਲ ਹਕੂਮਤ ਕਹਿੰਦੀ ਹੈ ਕਿ ਜੈ ਸਿੰਘ ਦਾ ਜੀਵਨ ਅੱਜ ਮੁੱਕ ਜਾਏਗਾ, ਲੇਕਿਨ ਜੈ ਸਿੰਘ ਖਲਕਟ ਰਹਿੰਦੀ ਦੁਨੀਆਂ ਤੱਕ ਅਮਰ ਹੋ ਗਿਆ, ਉਹਦੀਆਂ ਬਾਤਾਂ ਪੈਂਦੀਆਂ ਨੇ, ਬਾਤਾਂ ਪੈਂਦੀਆਂ ਰਹਿਣਗੀਆਂ। ਭਾਈ ਜੈ ਸਿੰਘ ਖਲਕਟ ਦੀ ਕੁਰਬਾਨੀ ਦਾ ਜ਼ਿਕਰ, ਉਹਦੀ ਸ਼ਹਾਦਤ ਦਾ ਜ਼ਿਕਰ, ਜਿੰਨੇ ਉਹਨੇ ਤਸੀਹੇ ਚੱਲੇ ਉਹਨਾਂ ਦਾ ਜ਼ਿਕਰ ਇਸ ਪ੍ਰਸੰਗ ਦੀ ਆਖਰੀ ਕਵਿਤਾ ਵਿੱਚ ਮੇਰੇ ਢਾਡੀ ਸਾਥੀ ਭਾਈ ਹਰਦੀਪ ਸਿੰਘ ਖਹਿਰਾ ਗਿੱਦੜਵਿੰਡੀ, ਭਾਈ ਕਿਸਮਤ ਸਿੰਘ ਰਾਜੂ ਪਿੰਡ ਬੀਲਾ ਅਤੇ ਸਰੰਗੀ ਮਾਸਟਰ ਭਾਈ ਸਤਨਾਮ ਸਿੰਘ ਲਾਲੀ ਪਿੰਡ ਬੀਲਾ ਆਪ ਜੀ ਦੀ ਸੇਵਾ ਵਿੱਚ ਇਉਂ ਕਹਿਣਾ।

ਵਾਲੀ ਸਾਰੀ ਸੰਗਤ, ਸਾਡੀ ਕੌਮ ਦੇ ਮਹਾਨ ਸ਼ਹੀਦ ਜਿਹਨੇ ਆਪਣੀ ਪੁੱਠੀ ਖੱਲ ਉਤਰਵਾਈ, ਸ਼ਹੀਦ ਭਾਈ ਜੈ ਸਿੰਘ ਖਲਕੜ ਦੀ ਮਹਾਨ ਕਮਾਈ ਦਾ ਧਿਆਨ ਧਰ ਕੇ ਇੱਕ ਵਾਰੀ ਪਿਆਰ ਨਾਲ ਕਹਿ ਦਿਓ ਸਤਨਾਮ ਸ਼੍ਰੀ ਵਾਹਿਗੁਰੂ ਪੂਰੇ ਪਰਿਵਾਰ ਨੂੰ ਇਹਦੇ ਨੂੰ। ਹਾਂ, ਇੱਕੇ ਦੀ ਨੂੰ ਪੇਕੇ ਗਈ ਹੋਈ ਸੀ, ਫਿਰ ਬਾਅਦ ਵਿੱਚ ਉਹਦੀ ਕੁੱਖ ਵਿੱਚੋਂ ਬੇਟੇ ਨੇ ਜਨਮ ਲਿਆ। ਦੱਸਿਆ ਜਾਂਦਾ ਕਿ ਇਹਦੀ ਸੰਤਾਨ ਹਾਲੇ ਮੌਜੂਦ ਹੈ, ਵੱਸਦੀ ਹੈ। ਯਾਦਗਾਰ ਬਾਰਨ ਪਿੰਡ ਵਿੱਚ ਬਣੀ ਹੋਈ ਹੈ। ਕਦੇ ਪੰਜਾਬ ਗਏ ਜ਼ਰੂਰ ਇਸ ਸਥਾਨ 'ਤੇ ਨਮਸਕਾਰ ਕਰਕੇ ਆਇਓ, ਮੇਰਾ ਕਹਿਣਾ ਫਰਜ਼ ਹੈ। ਵੈਸੇ ਸਿੱਖ ਹੈ ਜਿਹੜਾ, ਇਹਨੂੰ ਕਦੇ ਬਰੀਕੀ ਨਾਲ ਵੇਖਿਓ, ਇਹਦੇ ਜੀਵਨ ਵਿੱਚ ਇੰਨੀ ਤੇਜ਼ੀ ਆ ਗਈ। ਸਾਡਾ ਸਰਵਉੱਚ ਸਥਾਨ ਹੈ ਨਾ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ। ਸਿੱਖ ਹਰ ਰੋਜ਼ ਅਰਦਾਸ ਵਿੱਚ, ਕਿਉਂਕਿ ਮੈਂ ਹੁਣ ਅਰਦਾਸ ਕਰਦਾ, ਸਿੱਖ ਹਰ ਰੋਜ਼ ਅਰਦਾਸ ਵਿੱਚ ਇਹ ਮੰਗ ਮੰਗਦਾ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ। ਆਪ ਸਾਰੇ ਜਦੋਂ ਵੀ ਵਿਦੇਸ਼ਾਂ ਵਿੱਚ ਕਦੇ ਜਾਂਦੇ ਹੋ, ਸਭ ਦੀ ਇੱਛਾ ਹੁੰਦੀ ਹੈ ਵੀ ਦਰਬਾਰ ਸਾਹਿਬ ਜ਼ਰੂਰ ਜਾਣਾ ਹੈ। ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੈ। ਆਪਣੇ ਬੱਚਿਆਂ ਨੂੰ ਲੈ ਕੇ ਜਾਓ, ਸਾਡਾ ਸ਼ਾਨਾ ਮੱਤਾ ਇਤਿਹਾਸ। ਹੁਣ ਆਮ ਤੌਰ 'ਤੇ ਕੀ ਹੁੰਦਾ ਵੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਾਂ, ਲਾਈਨਾਂ ਲੰਬੀਆਂ ਹੁੰਦੀਆਂ ਨੇ, 3 ਘੰਟੇ ਲੱਗ ਜਾਂਦੇ ਨੇ ਲਗਭਗ, ਤੇ ਦਰਸ਼ਨੀ ਡਿਊਟੀ ਬਾਹਰ ਨਿਕਲਦੇ ਸਰ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਹੈ। ਸਿੱਖ ਕੋਲ ਇੰਨੀ ਤੇਜ਼ੀ ਹੁੰਦੀ ਹੈ ਵੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵੀ ਨਮਸਕਾਰ ਕਰਨ ਨਹੀਂ ਜਾਂਦਾ। ਸਿੱਖ ਦੇ ਜਿਹਨ ਵਿੱਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਲੋਪ ਹੁੰਦਾ ਜਾ ਰਿਹਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ੍ਰੀ ਦਰਬਾਰ ਸਾਹਿਬ ਦੇ ਐਨ ਸਨਮੁਖ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ। ਹਕੂਮਤ ਦਾ ਸਭ ਤੋਂ ਵੱਡਾ ਜ਼ੋਰ ਲੱਗਾ ਕਿ ਸਿੱਖ ਦੇ ਜਿਹਨ ਵਿੱਚੋਂ ਹੌਲੀ ਹੌਲੀ ਇਹਨਾਂ ਅਸਥਾਨਾਂ ਦੀ ਮਾਨਤਾ ਘਟਾ ਦਿੱਤੀ ਜਾਵੇ। ਚਾਹੇ ਉਹ ਇਮਾਰਤਾਂ ਢਾਉਣ ਦੀ ਗੱਲ ਹੈ, ਚਾਹੇ ਉਹ ਸਿਧਾਂਤਾਂ ਨੂੰ ਖਤਮ ਕਰਨ ਦੀ ਗੱਲ ਹੈ। ਇਹ ਹਮਲੇ ਬਹੁਤ ਤਰਤੀਬ ਨਾਲ ਹੋਏ। ਇਹ ਹਮਲੇ ਇੱਥੋਂ ਤੱਕ ਪਹੁੰਚ ਗਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਗ ਫਾੜ ਕੇ ਰੂੜੀਆਂ ਦੇ ਢੇਰਾਂ 'ਤੇ ਸੁੱਟਣੇ। ਜੇ ਇਹਨਾਂ ਦੀ ਪਿਛੋਕੜ ਵਿੱਚ ਜਾਂਚ ਕਰੋਗੇ, ਪਹਿਲਾਂ ਇਤਿਹਾਸ ਵਿਗਾੜਨਾ, ਫਿਰ ਗੁਰਬਾਣੀ 'ਤੇ ਵਿਵਾਦ ਖੜ੍ਹੇ ਕਰਨੇ, ਫਿਰ ਧਾਰਮਿਕ ਅਸਥਾਨ ਨੇ ਜਿਹੜੇ ਉਹਨਾਂ ਨੂੰ ਢਾਉਣਾ। ਸਾਕਾ ਨੀਲਾ ਤਾਰਾ ਬਲਿਊ ਸਟਾਰ ਕੀ ਹੈ? ਇਹ ਨਾ ਆਖਿਓ ਕਿ ਮੈਂ ਗਰਮ ਗੱਲਾਂ ਕਰਦਾ, ਸੋਚਿਓ ਮਨ ਵਿੱਚ ਤਰਤੀਬ ਅਨੁਸਾਰ। ਤੇ ਅੱਜ ਦੇ ਮੁਕਾਮ ਤੱਕ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ, ਹਕੂਮਤ ਤੇ ਜੋ ਕਰ ਰਹੀ ਹੈ ਕਰ ਰਹੀ ਹੈ, ਪਰ ਸਿੱਖ ਜਦੋਂ ਉੱਥੇ ਮੱਥਾ ਟੇਕਣ ਜਾਵੇ, ਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮੱਥਾ ਨਾ ਟੇਕੇ। ਮੈਂ ਕਿਉਂ ਗੱਲ ਕਹੀ ਹੈ, ਮਹਾਰਾਜ ਤੁਹਾਡੀ ਪੰਜਾਬ ਦੀ ਯਾਤਰਾ ਕਰਵਾਉਂਦਾ ਰਹੇ, ਔਖਾ ਇਹਨਾਂ ਮੁਲਕਾਂ ਵਿੱਚ ਜਿੱਥੇ ਆਉਣਾ ਔਖਾ, ਉੱਥੇ ਇੱਥੋਂ ਜਾਣਾ ਵੀ ਬਹੁਤ ਔਖਾ। ਜਿੰਨਾ ਆਉਣਾ ਔਖਾ ਹੈ ਨਾ, ਜਾਣਾ ਉਦੋਂ ਵੀ ਜ਼ਿਆਦਾ ਔਖਾ। ਤੁਹਾਡੇ ਪਰਿਵਾਰ ਦੀਆਂ ਸਿਚੁਏਸ਼ਨਾਂ ਐਸੀਆਂ ਹੋ ਜਾਂਦੀਆਂ ਨੇ, ਪੇਮੈਂਟਾਂ ਦੇਣੀਆਂ ਹੁੰਦੀਆਂ ਨੇ, ਕੰਮ ਛੱਡ ਕੇ ਜਾਣਾ, ਬੱਚਿਆਂ ਦੀਆਂ ਛੁੱਟੀਆਂ ਨੂੰ ਕਿਸ ਤਰੀਕੇ ਨਾਲ ਬੰਦਾ ਤਰਤੀਬ ਕਰੇ। ਗਰਮੀ ਵਿੱਚ ਛੁੱਟੀਆਂ ਹੁੰਦੀਆਂ ਨੇ, ਗਰਮੀ ਵਿੱਚ ਉੱਥੇ ਬੱਚਿਆਂ ਤੋਂ ਗਰਮੀ ਬਰਦਾਸ਼ਤ ਨਹੀਂ ਹੁੰਦੀ, ਸਾਲਾਂ ਬੱਧੀ ਅਸੀਂ ਲੇਟ ਕਰਦੇ ਚਲੇ ਜਾਂਦੇ ਹਾਂ। ਆਪਣੇ ਬੱਚਿਆਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਉੱਥੇ ਨਾਲ 1984 ਦੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦ ਵੀ ਬਣੀ ਹੋਈ ਹੈ। ਸ਼ਹੀਦ ਦਾ ਰੁਤਬਾ, ਮੈਂ ਕਈ ਵਾਰੀ ਇਹ ਗੱਲ ਕਹੀ ਹੋਵੇਗੀ, ਰੱਬ ਦੇ ਬਰਾਬਰ ਹੁੰਦਾ। ਰੱਬ ਕਿੱਥੇ ਵੱਸਦਾ ਹੈ? ਅਸੀਂ ਬਾਣੀ ਵਿੱਚੋਂ ਪੜ੍ਹਦੇ ਹਾਂ, ਸੱਚਖੰਡ ਵਸੈ ਨਿਰੰਕਾਰ, ਤੇ ਰੱਬ ਹੈ ਜਿਹੜਾ ਇਹ ਸੱਚਖੰਡ ਇਹ ਵੱਸਦਾ ਹੈ, ਤੇ ਸ਼ਹੀਦ ਦਾ ਜਿਹੜਾ ਸਥਾਨ ਹੈ ਉਹ ਵੀ ਸੱਚਖੰਡ ਦਾ ਵਾਸੀ ਹੁੰਦਾ। ਆਪਾਂ ਸ਼ਹੀਦ ਭਾਈ ਜੈ ਸਿੰਘ ਖਲਕੜ ਦੀ ਗੱਲ ਕਰੀਏ। ਇਹ ਗੱਲਾਂ ਮੈਂ ਤਾਂ ਤੁਹਾਡੇ ਨਾਲ ਜੋੜੀਆਂ ਨੇ ਵੀ ਜਦੋਂ ਵੀ ਕਦੇ ਜਾਓ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ, ਸ੍ਰੀ ਹਰਿਮੰਦਰ ਸਾਹਿਬ ਦੇ ਦੀਦਾਰ ਕਰਨ ਤੋਂ ਬਾਅਦ, ਅੰਮ੍ਰਿਤ ਦੇ ਸਰੋਵਰ ਦਾ ਇਸ਼ਨਾਨ ਕਰਕੇ ਦੀਦਾਰ ਕਰਨ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜ਼ਰੂਰ ਜਾਇਓ। ਸ਼ਹੀਦਾਂ ਦੀ ਯਾਦਗਾਰ ਜਿਹੜੀ ਬਣੀ ਉੱਥੇ ਜ਼ਰੂਰ ਜਾਇਓ। ਅਤੇ ਆਓ ਹੁਣ ਰਹਿੰਦੇ ਵਕਤ ਵਿੱਚ
ਕਿਉਂਕਿ ਮੈਂ 8 ਮਈ ਤੋਂ ਪ੍ਰੋਗਰਾਮ ਸ਼ੁਰੂ ਕੀਤਾ ਸੀ, ਇਤਫਾਕ ਬਣਿਆ ਕੋਈ ਪ੍ਰੋਗਰਾਮ ਨਹੀਂ ਸੀ। ਇਹ ਮੁੰਡੇ ਤੇ ਤੁਹਾਡੇ ਕੋਲ ਜੌਬ ਕਰਦੇ ਨੇ ਦੋਨੋਂ, ਭਾਈ ਸਤਨਾਮ ਸਿੰਘ ਲਾਲੀ ਸਰੰਗੀ ਮਾਸਟਰ, ਤੇ ਇਧਰ ਖੱਬੇ ਹੱਥ ਮੇਰੇ ਜਿਹੜਾ ਖੜਾ ਮੇਰਾ ਬਰਖੜਦਾਰ ਭਾਈ ਹਰਦੀਪ ਸਿੰਘ ਖਹਿਰਾ, ਇਹ ਤੇ ਤੁਹਾਡੀ ਜੌਬ ਕਰਦੇ ਨੇ ਇਸ ਗੁਰਦੁਆਰਾ ਸਾਹਿਬ ਵਿੱਚ। ਇਹ ਮੁੰਡੇ ਨੂੰ ਟੋਰਾਂਟੋ ਤੋਂ ਕਿਸਮਤ ਸਿੰਘ ਵੀਲੇ ਨੂੰ ਸੱਦਿਆ ਤੇ ਮੈਂ ਇੰਡੀਆ ਤੋਂ, ਮੈਨੂੰ ਉਚੇਚੇ ਤੌਰ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਹੁਕਮ ਗਿਆ ਕਿ ਗਿਆਨੀ ਜੀ ਤੁਸੀਂ ਇਕੱਲੇ ਆਓ। ਇਸ ਤਰਤੀਬ ਨਾਲ ਮੈਂ 8 ਮਈ ਤੋਂ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਤੁਸੀਂ ਬਹੁਤ ਪਿਆਰ ਦਿੱਤਾ, ਬਹੁਤ ਰਿਸਪੈਕਟ ਦਿੱਤੀ, ਬਹੁਤ ਸਨਮਾਨ ਕੀਤਾ ਤੇ ਹੁਣ ਆਪਾਂ ਦੀਵਾਨ ਦੀ ਸਮਾਪਤੀ ਵੱਲ ਆ ਰਹੇ ਹਾਂ। ਮੈਂ ਕੀ ਕਰ ਸਕਦਾ, ਮੈਂ ਗੁਰੂ ਕਾ ਢਾਡੀ ਹੋਣ ਦੀ ਬਦੌਲਤ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਸਕਦਾ। ਤੁਸੀਂ ਜਿਸ ਦੇ ਖੈਰ ਖਵਾਹ ਹੋ, ਜਿਸ ਦੇ ਸ਼ੁਭ ਚਿੰਤਕ ਹੋ, ਜਿਸ ਦਾ ਭਲਾ ਕਰਨਾ ਚਾਹੁੰਦੇ ਹੋ, ਹੱਥਾਂ ਨਾਲ ਨਹੀਂ ਕਰ ਸਕਦੇ, ਕੇਵਲ ਅਰਦਾਸ ਨਾਲ ਕਰ ਸਕਦੇ ਹੋ। 100 ਅਗਣ ਸਾਡੇ ਵਿੱਚ ਹੋ ਸਕਦੇ ਨੇ, ਲੇਕਿਨ ਅਸੀਂ ਗੁਰੂ ਕੇ ਢਾਡੀ ਹਾਂ, ਗੁਰੂ ਕੇ ਢਾਡੀ ਅਰਦਾਸ ਕਰਨ ਲੱਗੇ ਨੇ। ਆਪ ਜਿੰਨੀਆਂ ਵੀ ਸੰਗਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਇਓ, ਇਹ ਆਪ ਸਭਨਾਂ ਲਈ ਹੈ। ਜਿੰਨੇ ਘਰਾਂ ਵਿੱਚ ਬੈਠ ਕੇ ਸੁਣ ਰਹੇ ਹੋ, ਇਹ ਆਪ ਸਭਨਾਂ ਲਈ ਅਰਦਾਸ। ਸੰਖੇਪ ਦੀ ਵਿਆਖਿਆ ਕਰ, ਇੱਕ ਸਿੱਖ ਦਿਨ ਵਿੱਚ 2 ਟਾਈਮ ਅਰਦਾਸ ਕਰਦਾ ਹੈ, ਇਹ ਫਿਲੋਸਫੀ ਦਾ ਪੱਖ ਹੈ। ਸਵੇਰ ਵੇਲੇ ਨਿਤਨੇਮ ਕਰਦਾ ਅਰਦਾਸ ਕਰਦਾ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਦਾ ਅਰਦਾਸ ਕਰਦਾ। ਇਹ 2 ਟਾਈਮ ਕਿਉਂ ਅਰਦਾਸ ਕਰਦਾ? ਕੀ ਇੱਕ ਵਾਰੀ ਗੱਲ ਆਖੀ ਹੈ ਜਿਹੜੀ ਉਹ ਵਾਹਿਗੁਰੂ ਨੂੰ, ਪਰਮਾਤਮਾ ਨੂੰ, ਅਕਾਲ ਪੁਰਖ ਨੂੰ ਸੁਣੀ ਨਹੀਂ? 2-3 ਵਾਰ 4 ਵਾਰ ਤੇ ਗੱਲ ਉਹਨੂੰ ਆਖੀ ਦੀ ਹੈ ਜਿਹਨੂੰ ਸੁਣੇ ਨਾ। ਗੁਰੂ ਤੇ ਜਾਣੀ ਜਾਣਾ ਹੈ, ਗੁਰੂ ਤੇ ਅੰਤਰ ਜਾਮੀ ਹੈ, ਫਿਰ ਅਰਦਾਸ ਕਿਉਂ ਕਰਦੇ ਹਾਂ? ਇਹਨੂੰ ਇੱਕ ਐਗਜ਼ਾਮਪਲ ਨਾਲ ਸਮਝ ਲੈਂਦੇ ਹਾਂ, ਮਿਸਾਲ ਨਾਲ। ਮਿਸਾਲ ਵਜੋਂ ਮੈਂ ਤੁਹਾਨੂੰ ਕਹਿ ਦੇਵਾਂ ਵੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਮੈਨੂੰ ਸੁਪਰ ਸਟੋਰ ਲੈ ਕੇ ਚੱਲਿਓ, ਮਿਸਾਲ ਹੈ, ਜਾਣਾ ਨਹੀਂ ਮੈਂ। ਤੁਹਾਡੇ ਵਿੱਚੋਂ ਕੋਈ ਬੰਦਾ ਆਖੇਗਾ, ਜੇ ਮੈਂ ਬਾਹਰ ਖਲੋਤਾ ਆਖਾਂ ਤਾਂ ਉਹਦੇ ਵਿੱਚੋਂ ਕੋਈ ਬੰਦੇ ਨੂੰ ਕਹਿ ਦੇਵਾਂ, ਉਹ ਕਹੇਗਾ ਗਿਆਨੀ ਜੀ ਕੋਈ ਨਹੀਂ ਚੱਲਾਂਗੇ ਦੀਵਾਨ ਦੀ ਸਮਾਪਤੀ ਤੋਂ ਬਾਅਦ। ਮੈਂ ਉੱਥੇ ਖੜਾ ਖੜਾ ਉਹਨੂੰ ਫਿਰ ਦੁਬਾਰਾ ਕਹਿ ਦੇਵਾਂ ਵੀ ਮੈਨੂੰ ਲੈ ਕੇ ਚੱਲੀ ਸੁਪਰ ਸਟੋਰ। ਉਹ ਆਖੇਗਾ ਗਿਆਨੀ ਜੀ ਲੈ ਚੱਲਾਂਗੇ, ਕੋਈ ਗੱਲ ਨਹੀਂ, ਗੱਡੀ ਖੜੀ ਹੈ ਬਾਹਰ। ਮੈਂ 3ਵਾਰੀ ਫਿਰ ਕਹਿ ਦੇਵਾਂ, ਉਹ ਜਰਾ ਖਿੱਝ ਆਏਗਾ, ਆਖੇਗਾ ਗਿਆਨੀ ਜੀ ਕੋਈ ਗੱਲ ਨਹੀਂ ਚੱਲਾਂਗੇ। ਜੇ ਮੈਂ 4ਵਾਰੀ ਕਹਿ ਦੇਵਾਂ ਤੇ ਕੁਦਰਤੀ ਤੌਰ ਤੇ ਉਹ ਬੰਦਾ ਮੈਨੂੰ ਆਖੇਗਾ ਗਿਆਨੀ ਜੀ ਮੈਂ ਬੋਲਾ ਤਾਂ ਨਹੀਂ, ਮੈਨੂੰ ਕਿਉਂ ਕਹੀ ਜਾਂਦਾ? ਤੇ ਮੇਰਾ ਲੌਜਿਕ ਇਹ ਹੈ, ਅੰਤਰਜਾਮੀ ਗੁਰੂ ਜਿਹੜਾ ਦਿਲਾਂ ਦੀਆਂ ਜਾਣਦਾ, ਜਿਹੜਾ ਬਿਨ ਬੋਲਿਆਂ ਜਾਣਦਾ, ਉਹਦੇ ਚਰਨਾਂ ਵਿੱਚ ਅਸੀਂ ਧਿਆਨ ਕਰਕੇ 2 ਟਾਈਮ ਅਰਦਾਸ ਕਿਉਂ ਕਰਦੇ ਹਾਂ? ਜਿਹੜੀ ਸਵੇਰੇ ਅਰਦਾਸ ਕੀਤੀ ਹੈ ਉਹੀ ਅਰਦਾਸ ਸ਼ਾਮ ਨੂੰ ਕਿਉਂ ਕਰਦੇ ਹਾਂ? ਹੁਣ ਇਹਨੂੰ ਮਨੋਵਿਗਿਆਨਕ ਢੰਗ ਨਾਲ ਸਮਝਿਓ, ਰੱਬ ਨਾਲ ਜੁੜਨ ਦਾ, ਵਾਹਿਗੁਰੂ ਨਾਲ ਜੁੜਨ ਦਾ ਹੋਰ ਕੋਈ ਸਾਧਨ ਨਹੀਂ, ਇੱਕੋ ਸਾਧਨ ਹੈ ਅਰਦਾਸ। ਮਨੁੱਖੀ ਮਨ ਸੰਸਾਰ ਵਿੱਚ ਭਟਕਦਾ, ਪਦਾਰਥਵਾਦ, ਇਹ ਮਾਇਆ ਨਗਰੀ ਵਿੱਚ ਘੁੰਮਦਾ ਰਹਿੰਦਾ। ਜਦੋਂ ਮਾਇਆ ਨਗਰੀ ਵਿੱਚ ਜਾਂਦਾ, ਘੁੰਮਦਾ ਆਲਾ ਦੁਆਲਾ, ਇਹਨੂੰ ਕਰਤਾਰ ਵਿਸਰ ਜਾਂਦਾ, ਇਹਨੂੰ ਰੱਬ ਵਿਸਰ ਜਾਂਦਾ, ਇਹਨੂੰ ਨਿਰੰਕਾਰ ਵਿਛੜ ਜਾਂਦਾ। ਫਿਰ ਜਦੋਂ ਅਰਦਾਸ ਕਰਦਾ, ਅਰਦਾਸ ਇਹਦੇ ਮਨ ਨੂੰ ਸੰਸਾਰ ਨਾਲੋਂ ਤੋੜ ਕੇ, ਪਰਿਵਾਰ ਨਾਲੋਂ ਤੋੜ ਕੇ, ਪਦਾਰਥਵਾਦ ਨਾਲੋਂ ਤੋੜ ਕੇ, ਨਿਰੰਕਾਰ ਨਾਲ ਜੋੜਦੀ ਹੈ ਅਰਦਾਸ। ਰਾਤ ਨੂੰ ਨਵੇਂ ਨਵੇਂ ਸੰਸਾਰ ਦੇ ਸੁਪਨੇ ਸਿਰਜੇ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ, ਨਿਤਨੇਮ ਕਰਕੇ ਅਰਦਾਸ ਕੀਤੀ, ਅਰਦਾਸ ਨੇ ਸਾਡਾ ਮਨ ਵਾਹਿਗੁਰੂ ਨਾਲ ਜੋੜ ਦਿੱਤਾ। ਦਿਨ ਵੇਲੇ ਫਿਰ ਐਸਾ ਹੋਇਆ, ਕੰਮਾਂ ਕਾਰਾਂ ਦੀ ਦੌੜ ਭੱਜ ਵਿੱਚ ਰੱਬ ਵਿਸਰ ਗਿਆ। ਸ਼ਾਮ ਨੂੰ ਜਦੋਂ ਅਰਦਾਸ ਕੀਤੀ ਰਹਿਰਾਸ ਸਾਹਿਬ ਦਾ ਪਾਠ ਕਰਕੇ, ਉਦੋਂ ਮਨ ਅਰਦਾਸ ਨੇ ਫਿਰ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਨਾਲ ਜੋੜ ਦਿੱਤਾ। ਅਰਦਾਸ ਸਾਡੇ ਮਨ ਨੂੰ ਵਾਹਿਗੁਰੂ ਨਾਲ ਜੋੜਦੀ ਹੈ। ਤੇ ਆਓ ਆਪਣੇ ਮਨਾਂ ਨੂੰ ਅਕਾਲ ਪੁਰਖ ਦੇ ਚਰਨਾਂ ਨਾਲ ਜੋੜੀਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੋੜੀਏ। ਅਰਦਾਸ ਕਰਨ ਲੱਗਾ, ਸੱਚੇ ਪਾਤਸ਼ਾਹ ਸਭ ਦੇ ਕਾਰਜ ਰਾਸ ਕਰਨੇ, ਸਭਨਾਂ ਦਾ ਭਲਾ ਕਰਨਾ, ਸਮਤ ਬਖਸ਼ਿਸ਼ ਕਰਨੀ, ਸਾਡੇ ਹੱਥੋਂ ਕਿਸੇ ਦਾ ਬੁਰਾ ਨਾ ਹੋਵੇ, ਅਸੀਂ ਕਿਸੇ ਦਾ ਬੁਰਾ ਨਾ ਸੋਚੀਏ, ਸਾਡੇ ਹੱਥੋਂ ਸਭ ਦਾ ਭਲਾ ਹੋਵੇ ਤੇ ਤੇਰਾ ਨਾਮ ਸਾਨੂੰ ਇੱਕ ਪਲ ਨਾ ਵਿਸਰੇ। ਇਹ ਨਹੀਂ ਕਿ ਸਵੇਰੇ 2 ਘੰਟੇ 2.5 ਘੰਟੇ ਜਾਂ ਸ਼ਾਮ ਨੂੰ ਅੱਧਾ ਘੰਟਾ ਯਾਦ ਕਰ ਲਿਆ,
ਇਹ ਤੇ ਹੈ ਨਿਤਨੇਮ, ਰੱਬ ਨੂੰ ਤੇ ਕਦੇ ਭੁਲਾਉਣਾ ਹੀ ਨਹੀਂ, 24 ਘੰਟੇ ਯਾਦ ਰੱਖਣਾ, ਕਿਉਂਕਿ ਬੰਦਾ ਗਲਤ ਕੰਮ ਉਦੋਂ ਕਰਦਾ ਜਦੋਂ ਰੱਬ ਨੂੰ ਭੁੱਲਦਾ, ਜਿਹਦੇ ਰੱਬ ਯਾਦ ਹੈ ਉਹ ਕਦੇ ਗਲਤੀ ਨਹੀਂ ਕਰਦਾ। ਅਰਦਾਸ ਕਰ, ਮੇਰੇ ਸਾਥੀ ਅਰਦਾਸ ਕਰਨ ਲੱਗੇ ਨੇ, ਹਾਂ ਇਹ ਕਵਿਤਾ ਵਿੱਚ ਹੈ, ਆਪ ਸਮੁੱਚੀ ਸੰਗਤ ਦੀ ਚੜ੍ਹਦੀ ਕਲਾ ਲਈ, ਸਮੁੱਚੀ ਕਹਿਲਗਰੀ ਸੰਗਤ ਹੈ ਜਿਹੜੀ ਸਭ ਦੀ ਚੜ੍ਹਦੀ ਕਲਾ ਲਈ, ਜਿਹੜੇ ਘਰਾਂ ਵਿੱਚ ਬੈਠੇ ਸੁਣਦੇ ਨੇ ਜਾਂ ਦੂਜੇ ਦੇਸ਼ਾਂ ਵਿੱਚ ਵੀ ਸੁਣਦੇ ਨੇ, ਦੂਜੀਆਂ ਸਟੇਟਾਂ ਵਿੱਚ ਵੀ ਸੁਣਦੇ ਨੇ, ਇਉਂ ਜਾਣੋ ਕਿ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਅਰਦਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਤਰਲੋਚਨ ਸਿੰਘ ਦਾ ਢਾਡੀ ਜਥਾ ਆਖਰੀ ਕਵਿਤਾ ਵਿੱਚ ਇਉਂ ਕਰਨ ਲੱਗਾ।

0: ਅਰਦ ਆਸ ਵਾਹਿਗੁਰੂ ਇਹ ਸਾਡੀ ਅਰਦਾਸ ਵਾਹਿਗੁਰੂ
1: ਪੂਰੀ ਕਰ ਦਿਓ ਆਸ ਵਾਹਿਗੁਰੂ ਇਹ ਸਾਡੀ ਅਰਦਾਸ ਵਾਹਿਗੁਰੂ
0: ਪੂਰੀ ਕਰ ਦਿਓ ਆਸ ਵਾਹਿਗੁਰੂ ਇਹ ਸਾਡੀ ਅਰਦਾਸ ਵਾਹਿਗੁਰੂ
1: ਆਪਣੇ ਸੇਵਕ ਦੀ ਪੱਤ ਰੱਖਦਾ।

ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਪਾਤਸ਼ਾਹੀ ਦਸਵੀਂ ਪ੍ਰਥਮ ਗੋਦੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰੂ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਾਧੋਂ ਜਾਏ। ਤੇਗ ਬਹਾਦਰ ਸਿਮਰਿਐ ਕਨੋਨੇ ਦਿਆ ਵੈ ਤਾਏ। ਸਭ ਥਾਈ ਹੁਣਾਂ ਜੀ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਬਾਲੀ ਸਰਬੰਸ ਦਾਣੇ ਚਿੱਟੀਆਂ ਬਾਜਾਂ ਵਾਲੇ ਸ਼ਮਸ਼ੀਰੇ ਬਹਾਦਰ ਸਭ ਥਾਈ ਹੁਣਾਂ ਜੀ ਸਹਾਇ। ਦਸਾਂ ਪਾਤਸ਼ਾਹਾਂ ਕੀ ਆਤਮ ਜੋਤ ਜਾਦੀ ਜੋਤ ਪਰਮੇਸ਼ਰ ਦਾ ਹਿਰਦਾ ਸਭ ਰੂਪ ਜਾਰਾ ਜੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਨਾਮ ਬਾਣੀ ਕੇ ਬੁਸ਼ਤ ਕਾਲਜੂ ਕੇ ਜਹਾਜ ਹਲਤ ਪਲਤ ਕੇ ਰੱਖਿਆ ਲੋਪ ਲੋ ਦੇ ਸਹਾਇਕ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀ ਦਰ ਵੱਲ ਧਿਆਨ ਧਰ ਕੇ ਬੋਲੋ ਜੀ। ਸਤਿਗੁਰਾਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਸਿੱਧ ਗਵੰਨਾ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਏ ਤੇਗ ਬਾਈ ਵੇਖ ਕੇ ਅੰਡਿੱਡ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਤ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਨੁਹਾਈਆਂ ਚਰਖਣੀਆਂ ਤੇ ਚੜੇ ਅਰੇਨਾ ਤਨ ਚਰਬਾਏ ਗੁਰਦੁਆਰੇ ਨੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਆਪ ਜੀ ਦੇ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ। ਤਿੰਨਾਂ ਸਿੰਘਾਂ ਤੇ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤਾਵਨ ਸਗੋ ਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ ਦੇਹ ਤੇ ਫਤਿਹ ਬਿਰਦਗੀ ਭਾਜਪੰਦਗੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤਾ ਰੱਖ ਆਪ ਵਾਹਿਗੁਰੂ ਜੀ। ਹੇ ਅਕਾਲ ਪੁਰਖ ਆਪਣੇ ਬੰਦੇ ਸਦਾ ਸਾਹਿਬ ਦਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਓਟੀਆਂ ਦੀ ਓ ਨਿਆਸਨੀਓ ਕਾ ਆਸਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਦੀ ਬਖਸ਼ੀ ਦੁਆਰਾ ਸ਼ਾਮਾਂ ਦੇ ਸੁੰਦਰ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਅੰਦਰ ਗੁਰਮੁਖ ਪਿਆਰੇ ਨੇ ਹਰਜਸ ਕੀਤਾ। ਹਰਜਸ ਕਰਦਿਆਂ ਹੋਇਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ। ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਦਰੋ ਕਰੋ ਨਾਮ ਦੀ ਦਾਤ ਅੰਮ੍ਰਿਤ ਦੀ ਦਾਤ ਗੁਰਸਿੱਖੀ ਜੀਵਨ ਬਖਸ਼ੀ ਕਰਨਾ
ਆਪਣੇ ਚਰਨਾਂ ਦਾ ਪਿਆਰ ਸਦੀਵ ਹੀ ਬਖਸ਼ਿਸ਼ ਕਰਦੇ ਰਹਿਣਾ। ਪਿਤਾ ਜੀ ਬੇਨਤੀ ਹੈ, ਇਸ ਵਕਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਏ। ਦਰ ਪ੍ਰਵਾਨ ਹੋਈ ਦੇਗ ਸਾਸਨ ਵਿੱਚ ਵਰਤਾਉਣ ਦੀ ਆਪ ਆਗਿਆ ਬਖਸ਼ੀ ਕਰੋ ਅਤੇ ਆਈ ਹੋਈ ਪਿਆਰੀ ਸਾਧ ਸੰਗਤ ਨੂੰ ਦਰਗਾਹੀ ਹੁਕਮਨਾਮਾ ਬਖਸ਼ਿਸ਼ ਕਰਕੇ ਨਦਰੋ ਨਦਰੀ ਨਿਹਾਲ ਕਰੋ ਜੀ। ਸੁੱਖ ਹੋਵੇ ਤੇਰਾ ਹੀ ਨਾਮ ਜਿੱਤਾ, ਨਾਨਕ ਨਾਮ ਤੇਰੇ ਬਾਣੇ।

ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਆ ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸਿਮ ਦੇ, ਖੰਡਾ ਜਾ ਕੇ ਹੱਥ ਮੈਂ ਸੋ ਹਮਰੀ ਰਚਿਆ ਕਰੈ।

ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੁਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੋ ਕੁਰਸਹੋ ਝਟੀਐ ਤੁਧ ਡਿੱਠੇ ਸੱਚੇ ਪਾਤਿ ਸਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਿ ਸਾਹ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇ ਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗਾਉੜੀ ਦੀਪ ਕੀ ਮਹਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਇ ਬੀਚਾਰੋ ਤਿਤ ਘਰ ਗਾਵਹੁ ਸੋਹਿਲਾ ਸਿਵਰਿਹੋ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀ ਅੜੇ ਸੰਭਾਲੀਅਨ ਦੇਖੈ ਗਾ ਦੇਵਨ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਾਹੁਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਾਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ ਹੋਏ ਜਾਤੇ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਾਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡਾਉਤ ਪੁੰਨ ਵੱਡਾ ਹੇ ਰਹਾਉ ਸਾਕਤ ਹਾਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੇ ਜਿਉ ਜਿਉ ਚੱਲਹਿ ਚੁਭੈ ਦੁਖ ਪਾਵੈ ਜਮ ਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਾਵ ਖੰਡਾ ਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰਾਓ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਔਦ ਘਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਬਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਕਉ ਆਏ ਸੋਈ ਬਿਹਾਜਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵਹੁ ਸੁਖ ਸਹਿਜੇ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁੱਧ ਆ
1: ਗਏ ਅਰਦਾਸ ਹਮਾਰੀ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਅਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਾਧੂਨ ਜਾਏ ਤੇਗ ਬਹਾਦਰ ਸਿਮਰੀਐ ਕੌ ਨੌਣੇ ਦਿਆਵੈ ਤਾਏ ਸਭ ਥਾਈ ਹੁਣਾਂ ਜੀ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥਾਂ ਦੇ ਬਾਲੀ ਸਰਬੰਸ ਦਾਣੇ ਚਿੱਟੀਆਂ ਬਾਜਾਂ ਵਾਲੇ ਸ਼ਮਸ਼ੀਰੀ ਬਹਾਦਰ ਸਭ ਥਾਈ ਹੁਣਾਂ ਜੀ ਸਹਾਇ ਦਸਾਂ ਪਾਤਸ਼ਾਹਾਂ ਕੀ ਆਤਮ ਜੋਤ ਜਾਦੀ ਜੋਤ ਪਰਮੇਸ਼ੁਰ ਦਾ ਹਿਰਦਾ ਸਵਰੂਪ ਚਾਰਾ ਜੂਰ ਹਾਜ਼ਰਾ ਹਜੂਰ ਸਰਵਕਲਾ ਭਰਪੂਰ ਨਾਮ ਬਣ ਕੇ ਬੁਧ ਕਲਯੁਗ ਜਹਾਜ਼ ਹਲਤ ਪਲਤ ਕੇ ਰੱਖੇ ਲੋਪ ਲੋਪ ਦੇ ਸਹਾਇਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਜੀ ਦਾਰ ਵੱਲ ਧਿਆਨ ਤਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਯੋਟੀਆਂ ਦੀ ਔਰ ਨਿਆਸਰੀਆਂ ਦਾ ਆਸਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਕੋਟਾਨ ਕੋਟ ਸ਼ੁਕਰ ਹੈ ਜੋ ਕਿ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਪਾਵਨ ਤਖ਼ਤੇ ਸੁਭਾਈਮਾਨ ਹੋ ਕੇ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਸਤਸੰਗ ਦੀਆਂ ਮੁੱਲ ਘੜੀਆਂ ਬਖਸ਼ਿਸ਼ ਕੀਤੀਆਂ ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸੋਲਾ ਸਾਹਿਬ ਦੇ ਜਾਪ ਹੋਏ ਬੇਅੰਤ ਬੇਅੰਤ ਭੁੱਲਾਂ ਹੋਈਆਂ ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ ਚਾਰ ਪੈ ਦਿਨ ਆਪ ਜੀ ਦੇ ਪਾਣੀ ਅੰਦਰ ਬਤੀਤ ਹੋਇਆ ਹੈ ਚਾਰ ਪੈ ਰਹਿਣ ਆਈ ਹੈ ਸੁੱਖਾਂ ਦੀ ਬਤੀਤ ਕਰਨੀ ਅੰਮ੍ਰਿਤ ਵੇਲੇ ਦਾ ਜਾਗਣਾ ਪ੍ਰੇਮਾ ਭਗਤੀ ਅੰਤਰਾਤਮੇ ਸੋਝੀ ਬਖਸ਼ਿਸ਼ ਕਰਨੀ ਪਿਤਾ ਜੀ ਕਿਰਪਾ ਕਰੋ ਆਪ ਜੀ ਆਪਣੇ ਸੋਹਣੇ ਸੋਹਣੇ ਆਸਣਾਂ 'ਤੇ ਬਿਰਾਜਮਾਨ ਹੋਵੋ ਅਤੇ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਸੁੱਖ ਹੋਏ ਤੇਰਾ ਹੀ ਨਾਮ ਚੇਤਾ ਹੋਵੇ ਨਾਨਕ ਨਾਮ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
0: ਬੋਲੇ ਸੋ ਨਿਹਾਲ

ਖੇਲੈ ਸਗਲ ਜਗ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

നിർഭവു നിർവരു അകാലമൂർത്ത് ഗുർപ്രസാദ ജപൂ

तरस पया

ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮੇਹਰ ਉਪਾਵ ਹੋ ਡੁੱਬਦੇ ਪੱਥਰ ਤਾਰੇ

ਨਾਨਕ ਹਰ ਸੰਗ ਮੀਤ ਸੁਕਹ ਟਲ ਗੁਰ ਸੇਵੀਐ ਅਹਨਿਸ ਸਹਿ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਲੋਕ ਮਹੱਲਾ ਤੀਜਾ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ, ਹਰ ਕੀਆ ਸਦਾ ਸਦਾ ਵਡਿਆਈਆ, ਦੇ ਨਾ ਪਛੋਤਾਏ। ਅੰਗ 653।

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪ੍ਰਿਆ ਭਾਰ ਸਹਿਸ ਸਿਆਣ ਪਾ ਲਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ

ਜਿਨ ਸੇਵਿਆ ਤਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ।

ਸਹਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਹੀ ਕਰੀ ਜੇ ਤੀਸਰ ਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੁਰਦ ਸੁਣੀ ਹੋਏ।

ਨਾ ਪੁੱਛੈ ਕੀ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੀ ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣ ਦੀ ਤਿਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਈ ਕਰੀ ਸੁਣੈ ਸਿੱਧ ਪੀਰ ਸਰਨਾਥ ਸੁਣੈ ਤਰਤ ਧਵਲ ਆਕਾਸ ਸੁਣੈ ਦੀਪ ਲੋ ਅਪਾਤਾਲ ਸੁਣੈ ਪੋਹਿ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬ੍ਰਹਮਾ ਇੰਦ ਸੁਣੈ ਮੁਖ ਸਾਲਾ ਹਨੁਮਾਨ।

ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾ

ਪੂਤ ਸੰਤੋਖ ਥਾਪ ਰੱਖਿਆ ਜਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਰੇ ਕਵਣ ਜੋਰ ਜੀ ਅਜਾਤ ਰੰਗਾ ਕੇ ਨਾਵ ਸਵਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ।

ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਹਨ ਲਿਵਲਾਏ ਤਾਰ

ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗਲ ਵੱਢ ਹੱਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੂੜਿਆਰ ਕੂੜੇ ਫਿਰਾਹਿ ਅਸੰਖ ਮਲੇਸ਼ ਮਲ ਭਖ ਖਾਹਿ ਅਸੰਖ ਨਿੰਦਕ ਸਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾ ਵਾਈ ਕਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨਹਿ ਲਿਖੇ ਤਿਸ ਸਿਰ ਨਾਹੀ ਜਿਵ ਫਰਮਾਈ ਤਿਵ ਤਿਵ ਪਾਹੀ ਜੇਤਾ।

ਭਰੀਐ ਹੱਥ ਪੈਰ ਤਨ ਦੀਹ ਪਾਣੀ ਧੋਤੈ ਉਤਰ ਸੁਖੀਹ ਮੂਤ ਪਲੀਤੀ ਕੱਪੜ ਹੋਈ ਦੀ ਸਾਬੂਣ ਲਈਐ ਉਹ ਧੋਈ ਭਰੀਐ ਮਤ ਪਾਪਾ ਕੇ ਸੰਗ।

ਭਗਤ ਨ ਹੋਈ। ਸਵਸਤਾਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਾਹੁ।

ਚਾਹੇ ਇਤੀ ਸੁਰਤ ਨਾ ਪਾਈਆ ਨਦੀਆ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰਹਿ ਅੰਤ ਨ ਸਿਫਤੀ

ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ, ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ

ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਈ ਆਖ ਆਖ ਰਹੇ ਲਿਵਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ

ਕੀ ਜੀਵੜ ਪਾਵੇ ਤੀਵੜ ਹੋਈ, ਨਾਨਕ ਜਾਣੇ ਸੱਚਾ ਸੋਈ, ਜੀ ਕੋ ਆਖੇ ਬੋਲ ਵਿਗਾੜ, ਤਾ ਲਿਖੀਐ ਸਿਰ ਗਾਵਾਰਾ ਗਾਵਾਰ, ਸੋ ਦਰ ਕਿਹਾ ਸੋ ਕਰ ਕਿਹਾ।

ਪੰਡਿਤ ਪੜ੍ਹਨ ਰਖੀ ਸਰ ਜੁਗ ਜੁਗ ਵੇਦਾਂ ਨਾਲੀ ਗਾਵੇ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਿਆਲੀ ਗਾਵਨ ਰਤਨ ਉਪਾਏ ਤੀਰੀ ਅੜਸਠ ਤੀਰਥ ਨਾਲੀ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੀ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਹਾਰੀ ਸੇਈ ਤਦਨੋ ਗਾਵੇ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੀ ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੀ ਸੋਈ ਸੋਈ।

ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ।

ਸੰਸਾਰ ਚਲਾਵੇ ਹੈ। ਲਿਖਿਆ ਵੇ ਭਾਗ ਆਦਿਸ ਸੈ ਆਦਿਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇਕਵੀਸ ਇਕ ਮਾਈ ਜੁਗਤ ਵਿਆਈ ਤਨ ਚੇਲੇ ਪ੍ਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀਵਾਨ ਜਿਵਤ ਸੁਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੈ ਬਹੁਤਾ ਏਹੋ ਵਿਡਾਣ ਆਦੇਸ ਤਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇਕਵੀਸ ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇਕਵੀਸ ਇਕ ਦੂਜੀ ਬਾ ਲਖ ਹੋ ਹੇ ਲਖ ਹੋ ਵਹਿ ਲਖ ਵੀਸ ਲਖ ਲਖ ਗੇੜਾ ਆਖੀਏ ਹੈ ਏਕ ਨਾਮ ਜਗਦੀਸ ਏਤਰਾ ਹੇ ਪਤ ਪਵੜੀਆ।

ਜਿਸ ਹੱਥ ਜੋਰ ਕਰ ਵੇਖੇ ਸੋਈ, ਨਾਨਕ ਉੱਤਮ ਨੀਚ ਨਾ ਕੋਈ। ਰਾਤੀ ਤੀਰਥ ਤਿਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸਾਨ।

ਕੀਤੇ ਬਰਮੇ ਘਾੜਤ ਘੜੀਐ ਹੈ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੀ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ

ਕੀਤੀ ਸੁਰਤੀ ਸੇਵਕ ਕੀਤੀ ਨਾਨਕ ਅੰਤ ਨ ਅੰਤ। ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀ, ਛਪੈ ਛੰਦ ਤਵੈ ਪ੍ਰਸਾਦ, ਚੱਕਰ ਚਿਹਨ ਅਰ ਬਰਨ ਜਾਤ, ਅਰ ਪਾਤ ਨਹਿਨ ਜੀਹ, ਰੂਪ ਰੰਗ ਅਰ ਰੇਖ ਭੀਖ, ਕੂ ਕਹਿ ਨਾ ਸਕਤ ਕੀਹ, ਅਚਲ ਮੂਰਤਨ ਪਉ ਪ੍ਰਕਾਸ਼, ਸਮਤੋਜ ਕਿਹਜੈ, ਕੋਟ ਇੰਦਰ ਇੰਦਰਾਣ, ਸਾਹੀ ਸਾਹਣ ਗਿਣਜੈ, ਤ੍ਰਿਭਵਨ ਮਹੀਪ, ਸੁਰ ਨਰ ਅਸੁਰ, ਨੀਤ ਨੀਤ ਬਣ ਤ੍ਰਿਣ ਕਹਿਤ, ਤਵੈ ਸਰਵ ਨਾਮ ਕਥੈ ਕਵਨ, ਕਰਮ ਨਾਮ ਬਰਣਤ ਸੁਮਤ, ਭੁਜੰਗ ਪ੍ਰਯਾਤ ਛੰਦ, ਨਮਸਤੁੰਗਾ ਕਾਲੇ, ਨਮਸਤੁੰਗ ਕਿਰਪਾਲੇ, ਨਮਸਤੰਗਾ ਰੂਪੇ, ਨਮਸਤੰਗਾ ਨੂਪੇ, ਨਮਸਤੰਗਾ ਭੇਖੇ, ਨਮਸਤੰਗਾ ਲੇਖੇ, ਨਮਸਤੰਗਾ ਕਾਏ, ਨਮਸਤੰਗਾ ਜਾਏ, ਨਮਸਤੰਗਾ ਗੰਜੇ, ਨਮਸਤੰਗਾ ਪੰਜੇ, ਨਮਸਤੰਗਾ ਨਾਮੇ, ਨਮਸਤੰਗਾ ਠਾਮੇ, ਨਮਸਤੰਗਾ ਕਰਮੰਗ, ਨਮਸਤੰਗਾ ਧਰਮੰਗ, ਨਮਸਤੰਗਾ ਨਾਮੰਗ, ਨਮਸਤੰਗਾ ਧਾਮੰਗ, ਨਮਸਤੰਗਾ ਜੀਤੇ, ਨਮਸਤੰਗਾ ਪੀਤੇ, ਨਮਸਤੰਗਾ ਬਾਹੇ, ਨਮਸਤੰਗਾ ਢਹਾਏ, ਨਮਸਤੰਗਾ ਨੀਲੇ, ਨਮਸਤੰਗਾ ਨਾਦੇ, ਨਮਸਤੰਗਾ ਛੇਦੇ, ਨਮਸਤੰਗਾ ਗਾਦੇ, ਨਮਸਤੰਗਾ ਗੰਜੇ, ਨਮਸਤੰਗਾ ਭੰਜੇ, ਨਮਸਤੰਗਾ ਉਦਾਰੇ, ਨਮਸਤੰਗਾ ਪਾਰੇ, ਨਮਸਤੰਗ ਸੋ ਏਕੈ, ਨਮਸਤੰਗਾ ਨੀਕੈ, ਨਮਸਤੰਗਾ ਭੂਤੇ, ਨਮਸਤੰਗਾ ਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਘਾਤੇ, ਨਮਸਤੰਗ ਨਿਰਧੂਤੇ, ਨਮਸਤੰਗਾ ਭੂਤੇ, ਨਮਸਤੰਗਾ ਲੋਕੇ, ਨਮਸਤੰਗਾ ਸੋਕੇ, ਨਮਸਤੰਗ ਨਿਰਤਾਪੇ, ਨਮਸਤੰਗਾ ਥਾਪੇ, ਨਮਸਤੰਗ ਤਰਮਾਨੇ, ਨਮਸਤੰਗ ਨਿਧਾਨੇ, ਨਮਸਤੰਗਾ ਗਾਹੇ, ਨਮਸਤੰਗਾ ਬਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗਾ ਸਰਗੇ, ਨਮਸਤੰਗ ਪ੍ਰਭੂਗੇ, ਨਮਸਤੰਗ ਸੋਜੋਗੇ, ਨਮਸਤੰਗਾ ਰੰਗੇ, ਨਮਸਤੰਗਾ ਭੰਗੇ, ਨਮਸਤੰਗਾ ਗੰਮੇ, ਨਮਸਤਸਤਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗਾ ਜਾਤੇ, ਨਮਸਤੰਗਾ ਪਾਤੇ, ਨਮਸਤੰਗਾ ਮਜਬੇ, ਨਮਸਤਸਤ ਅਜਬੇ, ਅਦੇਸੰਗ ਅਦੇਸੇ, ਨਮਸਤੰਗਾ ਭੀਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਬਾਮੇ, ਨਮੋ ਸਰਵ ਕਾਲੇ, ਨਮੋ ਸਰਵ ਦਿਆਲੇ, ਨਮੋ ਸਰਵ ਰੂਪੇ, ਨਮੋ ਸਰਵ ਭੂਪੇ, ਨਮੋ ਸਰਵ ਖਾਪੇ, ਨਮੋ ਸਰਵ ਥਾਪੇ, ਨਮੋ ਸਰਵ ਕਾਲੇ, ਨਮੋ ਸਰਵ ਪਾਲੇ, ਨਮਸਤਸਤ ਦੇਵੈ, ਨਮਸਤੰਗਾ ਭੇਵੈ, ਨਮਸਤੰਗਾ ਜਨਮੇ, ਨਮਸਤੰਗ ਸੋ ਬਨਵੇ, ਨਮੋ ਸਰਵ ਗੌਨੇ, ਨਮੋ ਸਰਵ ਭਾਉਨੇ, ਨਮੋ ਸਰਵ ਰੰਗੇ, ਨਮੋ ਸਰਵ ਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਿਆਲੇ, ਨਮਸਤੰਗਾ ਬਰਨੇ, ਨਮਸਤੰਗਾ ਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕਿਰਤਾਰੰਗ, ਨਮੋ ਸਰਵ ਧੰਦੇ, ਨਮੋਸਤ ਅਬੰਧੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਬਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਵ ਸੂਖੰਗ, ਨਮੋ ਸਰਵ ਪੂਖੰਗ, ਨਮੋ ਸਰਵ ਕਰਤਾ, ਨਮੋ ਸਰਵ ਹਰਤਾ, ਨਮੋ

ਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਬੰਗ ਪ੍ਰਣਾਸੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੋ ਉਰਧ ਅਰਧੰਗ ਅਗੰਗ ਓਗ ਹਰਤਾ ਪਰਮ ਪਰਮ ਪਰਮੇਸ਼ਵਰੰਗ ਪੁਰੋਸ਼ਪਾਲੰਗ ਸਦਾ ਸਰਬਦਾ ਸਿੱਧਦਾਤਾ ਦਿਆਲੰਗ ਅਸ਼ੇਦੀ ਅਭੇਦੀ ਅਨਾਮੰਗ ਕਾਮੰਗ ਸਮਸਤ ਪਰਾਜੀ ਸਮਸਤ ਅਸਤਤਾਮੰਗ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੀ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਭੀਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਮਾਨੇ ਸਮਸਤੀ ਨਿਧਾਨੇ ਨਮਸਤੰਗ ਨਿਰਨਾਥੇ ਨਮਸਤੰਗ ਪਰਮਾਥੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਕਾਲੇ ਨਮਸਤੰਗ ਪਾਲੇ ਨਮੋ ਸਰਵ ਦੇਸੇ ਨਮੋ ਸਰਵ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰਗ ਨਮੋ ਸਰਵ ਪੀਤੰਗ ਨਮੋ ਸਰਵ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਪਿਜੇ ਸਮਸਤੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੁਕਰਮੰਗ ਪ੍ਰਣਾਸੀ ਸਦਾ ਸਰਬਦਾ ਰਿਧ ਸਿਧੰਗ ਨਿਵਾਸੀ ਚਰਪਟ ਛੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਅਲਖ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਛੰਦ ਤਵੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ ਸਰਵ ਮਾਨ ਤਰਮਾਨ ਦੇਵ ਭੇਵ ਆਦਿ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤਰ ਤਤਰ ਵਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖੋ ਆਦਿ ਪੁਰਖੋ ਦਾਰ ਮੂਰਤ ਜੋਨ ਆਦਿ ਸੇਖ ਦੇਸ ਔਰ ਨਾ ਪੇਸ ਜਾਕਰ ਰੂਪ ਰੇਖ ਨਾ ਰਾਗ

ਜਨਮ ਮਰਨ ਵਿਹੀਨ ਚੱਕਰ ਬੱਕਰ ਫਿਰੈ ਚਤਰ ਜਗ ਮਾਨਈ ਪ੍ਰਤੀਨ ਲੋਕ ਚੌਧ ਹੈ ਕੀ ਵਿਖਿਆ ਜਗ ਜਾਪ ਹੀ ਜੇਹ ਜਾਪ ਆਦਿ ਦੇਵਾਨ ਆਦਿ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਸਵਰਚਿਓ ਸਿਯਮ ਪਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਜੁਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਦੇਖ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗਾਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ ਸਰਵ ਗੰਤਾ ਸਰਵ ਹੰਤਾ ਸਰਵ ਤੇ ਅਨਭੀਖ ਸਰਵ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰਰੀਖ ਪਰਮ ਵੇਦ ਪੁਰਾਣ ਜਾ ਕਹਿ ਨੀਤ ਭਾਖਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾ ਆਵਹੀ ਬਹੁ ਚਿਤ ਮਦ ਭਾਰ ਛੰਦ ਤੁਹ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸਦਿਨ ਅਨਾਸ ਆਜਾਨ ਬਾਹੁ ਸਾਹਾਨ ਸਾਹੁ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਭਾ ਅਭੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਅਤੁਤ ਪ੍ਰਚੰਡ ਮਿਤ ਗਤ ਅਖੰਡ ਅਲਸੈ ਕਰਮ ਅਦ੍ਰਸੈ ਧਰਮ ਸਰਬਾ ਪ੍ਰਣਾਢਿਆ ਅੰਡੰਡ ਵਾਢਿਆ ਚਾਚਰੀ ਛੰਦ ਤੁਹ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰੀ ਅੰਗ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੀ ਚਤਰ ਚੱਕਰ ਕਾਲੀ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਚਾਚਰੀ ਛੰਦ ਨ ਸਤਰੈ ਨ ਮਿਤਰੈ ਨ ਭਰਮੰਗ ਨ ਪਿਤਰੈ ਨ ਕਰਮੰਗ ਨ ਕਾਏ ਅਜਨਮੰਗ ਜਾਏ ਨ ਚਿਤਰੈ ਨ ਮਿਤਰੈ ਪਰੇ ਹੈ ਪਵਿੱਤਰੈ ਪ੍ਰਥੀ ਸੈ ਆਦਿ ਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤੁਹ ਪ੍ਰਸਾਦ ਕਥਤੀ ਕਿਆ ਸਿਜ ਦੇਸੈ ਕਿਆ ਭਿਜ ਪਿਸੈ ਕਿਆ ਗੰਜ ਕਰਮੈ ਕਿਆ ਭੰਜ ਪਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕੇ ਵਧੂਤ ਵਰਨੈ ਕਿਵੇ ਭੂਤ ਕਰਨੈ ਕੇ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿਆ ਸੋਕ ਵਰਨੈ ਕਿ ਸਰਬਾ ਭਰਨੈ ਕਿ ਜਗਦੰਗ ਕਿਰਤੀ ਹੈ ਕਿ ਛਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਪਵ ਅਨੂਪੈ ਕਿਆ ਦੇ ਅਦੇਵ ਹੈ ਕਿ ਆਪ ਭੇਵ ਹੈ ਕਿ ਚਿਤਰੰਗ ਵਿਹੀਨੈ ਕਿ ਏਕੈ ਅਧੀਨੈ ਕਿ ਰੋਜੀ ਰਜਾ ਕੈ ਰਹੀ ਮੈਂ ਰਿਹਾ ਕੈ ਕਿ ਪਾਕ ਬੈਬ ਹੈ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਰਨ ਕੁਨਿੰਦ ਹੈ।

ਮੁਕਤੀ ਪਰਮਾਤਮ ਪਰਮਾਤੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਪੋ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤੁਐ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੂ ਨ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਨ ਏਕ ਰਤੀ ਕੇ ਮਤਿਮ ਤੰਗ ਜਰੇ ਜਰ ਸੰਗ ਅਨੁਭਵ ਤੰਗ ਸੁਰੰਗ ਸਵਾਰੇ ਕੂਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸਨ ਜਾਤ ਵਿਚਾਰੇ ਏਤੇ ਭਏ ਤੋ ਕਹਾ ਪਏ ਭੂਪਤ ਅੰਤ ਕੋ ਨੰਗੇ ਹੀ ਪਾਏ ਪਧਾਰੇ ਜੀਤ ਫਰੈ ਸਵ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਦ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸੀਖੈ ਵੇਦ ਪੁਰਾਨ ਕਤੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪਾਉਣ ਆਹਾਰ ਜਤੀਯਤ ਤਹਾਰ ਸਵੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੁਸਾਜ ਸੁਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਬੜੇ ਬਰਿਆਰ ਅਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗਡਾਣ ਕੇ ਤੋੜਨ ਹਾਰ ਸੁਬਤ ਨਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਧਪ ਜੌਨ ਤ੍ਰਿਲੋਕ ਕੋ ਰਾਜ ਕਰੈਂਗੇ ਕੋਟ ਸਨਾਨ ਗਜਾਦਿਕ ਦਾਨ ਅਨੇਕ ਸੋ ਅੰਬਰ ਸਾਜ ਬਰੈਂਗੇ ਬ੍ਰਹਮ ਮਹੇਸਰ ਬਿਸਨ ਸਚੀ ਪਤ ਅੰਤ ਫਸੇ ਜਮਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇਹ ਧਰੈਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਖ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹਾਂ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀ ਕਬਿਉ ਬਾਚ ਬੇਨਤੀ ਚੌ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਵੈ ਤੁਮ ਘਾਵਹੁ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਹੈ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕਵਾਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹ ਸੋ ਤੁਮ ਤੇ ਪਾਉ।

ਸਦਾ ਹਮਾਰੇ ਪਛਾ ਸ੍ਰੀ ਅਸਤੁਜੂ ਕਰੀ ਔਰ ਅੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੁ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹਿ ਹਮਾਰਾ ਜਵਨ ਕਾਲ ਸਭ ਜਗਤ

ਸਭਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲੰਭੂ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ। ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ। ਰਾਗ ਰਤਨ ਪਰਵਾਰ ਭਰੀਆ, ਸ਼ਬਦ ਗਾਵਣ ਆਈਆ, ਸਬਦੋਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਹਿ ਮਨੋਂ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰੇ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਇਹ ਵਡਿਆਈਆ। ਕਹਿ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਤ ਘਰ ਸੁਭਾਗਿਆ, ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ। ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ, ਤਦ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ, ਏਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੂੰਹ ਤੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ, ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਭਾਵੈ, ਕਹਿ ਨਾਨਕ ਜਿਸ ਦੇਹ ਪਿਆਰੀ ਸੋਈ ਜਨ ਪਾਵੈ, ਆਵੋ ਸੰਤ ਪਿਆਰੇ ਹੋ ਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਕਥ ਕੀਰੀ ਕਿਤ ਦੁਆਰੇ, ਪਾਈਐ ਤਨ ਮਨ ਧਨ ਸਭ ਸੋਭ ਗੁਰ ਕਉ, ਹੁਕਮ ਮੰਨਿਐ ਪਾਈਐ, ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਨੋ ਸੰਤ ਹੋ ਕਥ ਹੋ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਸੈ ਵਿਟੋ ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ, ਹੇ ਜੀ ਅਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ, ਆਏ ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗਤ ਉਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ।

ਸੰਤ ਸਭ ਤੁਧ ਉਪਾਇ ਇਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰ ਭਲਾ ਪਾਇਆ ਕਹੇ ਨਾਨਕ ਜਿਸਨੋ ਆਪ ਤੁਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬੇਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ ਖੰਨਿਆ ਤਿੱਖੀ ਵਾਲੋ ਨਿਕੀਏ ਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜੋ ਤੂੰ ਚਲਾਏ ਹੇ ਤਿਵ ਚਲਹਿ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੇ ਤਿਵੈ ਚਲਹਿ ਜਿਨਾ ਮਾਰਗ ਪਾਵ ਹੇ ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵ ਹੇ ਜਿਸ ਨੂੰ ਕਥਾ ਸੁਣਾਈ ਇਹ ਆਪਣੀ ਸੇ ਗੁਰਦੁਆਰੈ ਸੁਖ ਪਾਵ ਹੇ ਕਹੇ ਨਾਨਕ ਸੱਚੇ ਸਾਹਿਬ ਜਾ ਭਾਵੈ ਤਿਵੈ ਚਲਾਵ ਹੇ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰਹੋ ਲਿਖਿਆ ਆਇਆ ਇੱਕ ਫਿਰ ਹੈ ਘਨੇਰੇ ਕਰਹਿ ਗੱਲਾ ਗੱਲੀ ਕਿਨੈ ਨਾ ਪਾਇਆ ਕਹੈ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨੋ ਉਪਜੈਵਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵ ਹੋ ਸਬਦ ਲਾਗ ਹੋ ਹਰ ਸਵਰ ਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀਆ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀਆ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੋ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ਕਹਿ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀਆ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੀ ਸੇ ਵਣਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਆਹ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮੈ ਸਮਾਲੀ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਈ ਕਹੈ ਨਾਨਕ ਸੁਨੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆ ਜਾਏ ਅਨੇਕ ਜੁਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਿਗ ਪਾਣੀ ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਾ ਹਿਰਲਾਇਆ ਮਾਇਆ ਬੋਲਣ ਪਏ ਰਵਾਣੀ ਕਹੈ ਨਾਨਕ ਸਤਿਗੁਰੂ ਬਾਜ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ ਕਹੈ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤਾ ਪੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੁਹੋਵੈ ਏਕ ਸਿਉ ਲਿਵਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤੈ ਸਾਰ ਨਾ ਜਾਣੀ ਤੈ ਸਾਰ ਨਾ ਜਾਣੀ ਗੁਰੂ ਬਾਜ ਹੋ ਤੈ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੋ ਅਨਦਨ ਹਰ ਲਿਵ ਲਾਗਿਆ ਜਾਗਤ ਰਹਿਣ ਵਿਹਾਣੀ ਮਾਤਾ ਕਿਉ ਤਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨਹੋ ਵਿਸਾਰੀਐ ਮਨਹੋ ਕਿਉਂ ਵਿਸਾਰੀਐ ਏਵਟ ਦਾਤਾ ਜੀ ਅਗਨ ਮਹਿ ਆਹਾਰ ਪਹੁੰਚਾਵੇ ਉਸਨੋ ਕਿਹੋ ਪੋਹੇ ਨਾ ਸਕੀ ਜਿਸਨੋ ਆਪਣੇ ਲਿਵ ਲਾਵੇ ਆਪਣੇ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੈ ਨਾਨਕ ਏਵਟ ਦਾਤਾ ਸੋ ਕਿਉਂ ਮਨਹੋ ਵਿਸਾਰੀਐ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਵੇ ਕੋ ਜੇ ਹੀ ਕਰਤੇ ਖੇਲਰ ਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤਰਸਨਾ ਮਾਇਆ ਅਮਰ ਵਰਤਾਇਆ
ਇਹ ਮਾਇਆ ਜਿਤ ਹਰ ਵਿਸਰੈ ਮੋਹ ਪਜੈ ਭਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦਿ ਜਿਨਾ ਨਿਵਲਾਗੀ ਤਿਨਿ ਵਿਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨਾ ਸਿਰ ਸੋ ਪੀਐ ਵਿਚ ਹੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਣ ਜਾ ਰਾ ਹਰ ਰਾਸ ਮੇਰੀ ਮਨ ਬਣ ਜਾ ਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਆ ਜੀ ਆਹ ਲਾਹ ਖਟਿਹੋ ਦਿਹਾੜੀ ਉਹ ਤਨਤ ਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਿਤੈ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰ ਰਸ ਬਹੁਟ ਨਾ ਤਰਸ ਨਾ ਲਾਗੇ ਆਏ ਇਹੋ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮੈ ਜੋਤ ਰੱਖੀ ਤਾਦੂ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਦੂ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਦੂ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ

ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੁਗ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ, ਕਿਆ ਤੁਦ ਕਰਮ ਕਮਾਇਆ ਕਿ ਕਰਮ ਕਮਾਇਆ ਤੁਦ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ, ਕਹਿ ਨਾਨਕੇ ਹੋ ਸਰੀਰ ਪ੍ਰਵਾਨ ਹੋਆ। ਜਿਨ ਸਤਿਗੁਰ ਸਿਉ ਚਿਤ ਲਾਇਆ ਇਹਨੇ ਤਰੋ ਮੇਰੇ ਹੋ, ਹਰ ਤੁਮੈ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹ ਵਿਸ ਸੰਸਾਰ ਤੁਮ ਦੇਖ ਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ। ਕਹੇ ਨਾਨਕ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸਰਵਣ ਹੋ ਮੇਰੇ ਹੋ ਸੱਚ ਹੈ ਸੁਣਨੈ ਨੋ ਪਠਾਏ ਸੱਚ।

ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨਿਕ ਅਨੰਦ ਸਵਾ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸ ਦਾ ਅੰਤ ਨ ਜਾਈ ਪਾਇਆ, ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਇਹੋ ਸੱਚ ਸੋਹਿਲਾ ਸੱਚ ਕਰ ਗਾਵ ਹੋ ਗਾ, ਉਹ ਤਾਂ ਸੋਹਿਲਾ ਕਰ ਸੱਚ ਜਿਥੇ ਸਦਾ ਸੱਚ ਧਿਆਵ ਹੀ, ਸੱਚੋ ਧਿਆਵ ਹੈ ਜਾਤ ਭਾਵ ਹੈ ਗੁਰਮੁਖ ਜਨਾ ਬੁਝਾਵ ਹੀ, ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੀ, ਕਹਿ ਨਾਨਕ ਸੱਚ ਸੋਹਿਲਾ ਸੱਚ ਕਰ ਗਾਵ ਹੀ, ਅਨੰਦ ਸੁਣੋ ਵੱਡ

ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਨਿਆਸਰਿਓ ਕੇ ਆਸਰੇ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਕਲਗੀਧਰ ਸਵਾਮੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਦੀਨ ਦੁਨੀ ਕੇ ਵਾਲੀ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਆਪ ਜੀਆਂ ਦੇ ਪ੍ਰਕਾਸ਼ ਹੁਕਮਨਾਮਿਆਂ ਤੋਂ ਉਪਰੰਤ ਅੰਮ੍ਰਿਤ ਵੇਲੇ ਦੀਆਂ ਅੰਮ੍ਰਿਤਮਈ ਬਾਣੀਆਂ ਸ੍ਰੀ ਜਪਜੀ ਸਾਹਿਬ ਸ੍ਰੀ ਜਾਪ ਸਾਹਿਬ ਸ੍ਰੀ ਤਵੈ ਪ੍ਰਸਾਦ ਸਵਈਏ ਸ੍ਰੀ ਚੌਪਈ ਸਾਹਿਬ ਅਤੇ ਸ੍ਰੀ ਅਨੰਦ ਸਾਹਿਬ ਜੀ ਕੇ ਜਾਪ ਆਪ ਜੀਆਂ ਨੇ ਤਰਸ ਮਿਹਰਾਮਤ ਕਿਰਪਾ ਕਰਕੇ ਕਰਵਾਏ ਹਨ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ ਪਾਤਸ਼ਾਹ ਜੀ। ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਪਾਤਸ਼ਾਹ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ

ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬੋ ਚਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੈਗੇ। ਵਾਹਿਗੁਰੂ ਨਾਮ ਜਹਾਜ ਹੈ, ਜੋ ਸਰਦਾ ਕਰ ਸੇਵ ਦੇ। ਖੰਡਾ ਜਾ ਕੇ ਹੱਥ ਮੈਂ

ਸਤਿਗੁਰੂ ਜੀ ਆਪਾਂ ਨੂੰ ਇਹਨਾਂ ਸ਼ਬਦਾਂ ਵਿੱਚ ਭੇਜ ਦਿੰਦੇ ਆ। ਕਬੀਰ ਜੀ ਦੀ ਰਚਨਾ ਦੁਆਰਾ ਦੱਸਦੇ ਆ ਕਿ ਇਹ ਜਿਹੜਾ ਸਰੀਰ ਆ ਇਸਨੇ ਇੱਕ ਦਿਨ ਕੂਚ ਕਰ ਜਾਣਾ, ਇਸ ਤੋਂ ਕੀ ਕੰਮ ਲਿਆ ਜਾਏ। ਸਭ ਤੋਂ ਉੱਤਮ ਕੰਮ ਕਹਿੰਦੇ ਸਤਸੰਗਤ ਵਿੱਚ ਜਾ ਕੇ ਇਸ ਤੋਂ ਹਰੀ ਦੇ ਗੁਣ ਗਵਾ ਕੇ ਜਿਸ ਪਰਮਾਤਮਾ ਤੋਂ ਵਿਛੜਾ ਹੈ ਉਸ ਨਾਲ ਮਿਲਾਪ ਕਰਾਉਣ ਦੀ ਆਪਾਂ ਨੂੰ ਸੋਝੀ ਜੋ ਸਤਿਗੁਰੂ ਜੀ ਦਿੰਦੇ ਆ। ਉਹ ਕਹਿੰਦੇ ਇਸ ਤੋਂ ਇਹ ਕੰਮ ਲਿਆ ਜਾਵੇ, ਆਪਣੇ ਘਰ ਜਾਣ ਦਾ ਰਸਤਾ ਲੱਭ ਕੇ ਅਤੇ ਜਿੱਥੋਂ ਵਿਛੜੇ ਹਾਂ ਆਪਾਂ ਨਿੱਜ ਘਰ ਤੋਂ ਉੱਥੇ ਵਾਸਾ ਕਰ ਲਵੇ। ਸਤਿਗੁਰੂ ਜੀ ਦੱਸਦੇ ਆਪਾਂ ਨੂੰ ਕਿ ਸਿਮਰਨ ਕਰਨ ਵੇਲੇ ਕੀ ਕਰਨਾ, ਚੇਬਾ ਗੁਣ ਗੋਬਿੰਦ ਭਜੋ। ਕਹਿੰਦੇ ਵੀ ਰਸਨਾ ਨਾਲ ਆਪਾਂ ਨੇ ਪਰਮਾਤਮਾ ਨਾਮ ਵਾਹਿਗੁਰੂ ਉਚਾਰਨ ਕਰਾਉਣਾ। ਵਾਹਿਗੁਰੂ ਉਚਾਰਨ ਕਰਦੇ ਸਮੇਂ ਆਪਾਂ ਨੇ ਧੁਨ ਵਿੱਚ ਧਿਆਨ ਰੱਖਣਾ ਹੈ। ਵਾਹਿਗੁਰੂ ਆਪਾਂ ਜਦੋਂ ਵਾਹੇ ਬੋਲਣਾ ਸਵਾਸ ਅੰਦਰ ਨੂੰ ਜਾਂਦਾ ਆਪਾਂ ਨੂੰ ਉਸਨੂੰ ਸੁਣਨਾ। ਜੇਬਾ ਗੁਣ ਗੋਬਿੰਦ ਭਜੋ ਕਾਰਨ ਸੁਣੋ ਹਰ ਨਾਮ, ਰਸਨਾ ਨਾਲ ਜਪਣਾ ਅਤੇ ਆਪਣੇ ਸਰਵਣਾ ਨਾਲ ਆਪਣੇ ਕੰਨਾਂ ਨਾਲ ਉਸਨੂੰ ਸੁਣਨਾ। ਫਿਰ ਗੁਰੂ ਜਦੋਂ ਸਵਾਸ ਬਾਹਰ ਨੂੰ ਆਉਂਦਾ ਉਦੋਂ ਬੋਲਣਾ, ਉਸਨੂੰ ਵੀ ਸੁਣਨਾ। ਇਸ ਤਰ੍ਹਾਂ ਕਰਨ ਦੇ ਨਾਲ ਕਹਿੰਦੇ ਵੀ ਜਮਾਂ ਦੇ ਰਸਤੇ ਤੋਂ ਬਚ ਜਾਏਗਾ। ਪਰਮਾਰਥ ਦਾ ਮਸਤਾ ਰਸਤਾ ਜੋ ਹੈ ਪਰਮਾਤਮਾ ਦੇ ਨਿੱਜ ਘਰ ਨੂੰ ਜਾਣ ਵਾਲਾ ਰਸਤਾ, ਉਸਨੂੰ ਲਿਬਦਾ ਰਸਤਾ ਵੀ ਕਿਹਾ, ਦੂਸਰੇ ਰਸਤੇ ਨੂੰ ਧਾਤ ਦਾ ਰਸਤਾ ਮਾਇਆ ਦਾ ਰਸਤਾ ਕਿਹਾ। ਉਹ ਜਮਾਂ ਦੇ ਘਰ ਲੈ ਕੇ ਜਾਂਦਾ ਅਤੇ ਆਪਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਅਨੁਸਾਰ ਆਪਾਂ ਨੇ ਵਾਹਿਗੁਰੂ ਉਚਾਰਨ ਕਰਨਾ ਅਤੇ ਆਪਣੇ ਰਸਨਾ ਦੇ ਨਾਲ ਅਤੇ ਉਸਨੂੰ ਆਪਣੇ ਸਰਵਣਾ ਨਾਲ ਸੁਣਨਾ। ਧੁਨਵੇਂ ਧਿਆਨ ਧਿਆਨਵੇਂ ਜਾਂਦੇ ਹਾਂ। ਜਦੋਂ ਵਾਹਿਗੁਰੂ ਆਪਾਂ ਉਚਾਰਨ ਕਰਦੇ ਹਾਂ ਧੁਨ ਉਤਪੰਨ ਹੁੰਦੀ ਆ, ਆਪਾਂ ਸਾਰੇ ਇਕੱਤਰ ਹੋ ਕੇ ਸਿਮਰਨ ਕਰਦੇ ਹਾਂ, ਸਾਰਿਆਂ ਦੀ ਧੁਨ ਹੋ ਜਾਂਦੀ ਆ। ਉਸ ਵਿੱਚੋਂ ਸਿਰਫ ਆਪਾਂ ਨੇ ਆਪਣੀ ਆਵਾਜ਼ ਨੂੰ ਸੁਣਨਾ, ਉਸ ਧੁਨ ਵਿੱਚੋਂ ਦੂਸਰੇ ਦੀ ਆਵਾਜ਼ ਵਿੱਚ ਧਿਆਨ ਨਹੀਂ ਦੇਣਾ, ਆਪਣੀ ਆਵਾਜ਼ ਨੂੰ ਫੋਲੋ ਕਰਨਾ। ਇਸੇ ਤਰ੍ਹਾਂ ਸਤਿਗੁਰੂ ਜੀ ਦੱਸਦੇ ਆ ਕਿ ਮਨ ਨੂੰ ਇਕਾਗਰਚਿਤ ਕਰਕੇ ਸਿਮਰਨ ਕਰਨਾ। ਰੱਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰਚਿਤ। ਨੇਤਰ ਬੰਦ ਰੱਖਣੇ ਆ, ਆਪਾਂ ਜੇ ਨੇਤਰ ਖੁੱਲ੍ਹੇ ਰੱਖਾਂਗੇ ਆਪਣਾ ਮਨ ਇੱਧਰ ਉੱਧਰ ਚਲਾ ਜਾਏਗਾ, ਆਕਾਰਾਂ ਵਿੱਚ ਚਲਾ ਜਾਏਗਾ। ਆਪਾਂ ਨੇ ਨੇਤਰ ਬੰਦ ਰੱਖਣੇ ਆ, ਰਸਨਾ ਨਾਲ ਉਚਾਰਨ ਕਰਕੇ ਸ਼ਬਦ ਨੂੰ ਸੁਣਨਾ। ਇਸ ਤਰ੍ਹਾਂ ਕਰਨ ਦੇ ਨਾਲ ਆਪਣਾ ਜੋ ਘਰ ਜਾਣ ਦਾ ਰਸਤਾ ਉਹ ਸੌਖਾ ਹੋ ਕੇ ਆਪਾਂ ਨਿੱਜ ਘਰ ਜਾ ਸਕਦੇ ਹਾਂ। ਕਰੋ ਜੀ ਕਿਰਪਾ ਕਰਨੀ, ਸਾਰਿਆਂ ਨੇ ਨੇਤਰ ਬੰਦ ਰੱਖਣੇ ਆ, ਧੁਨ ਵਿੱਚੋਂ ਆਪਣੀ ਆਵਾਜ਼ ਨੂੰ ਸੁਣਨਾ। ਜੇ ਮਨ ਭੱਜਦਾ ਫਿਰ ਉਸਨੂੰ ਮੋੜ ਕੇ ਲਿਆਉਣਾ, ਵਾਹਿਗੁਰੂ ਗੁਰ ਮੰਤਰ ਸੁਣਾਉਣ ਵਿੱਚ ਲਾਉਣਾ ਆਪਾਂ ਨੇ ਮਨ ਨੂੰ। ਇਹ ਮਨ ਦਾ ਹੀ ਸਾਰਾ ਖੇਡ ਆ, ਮਨ ਦੀ ਅੱਗੇ ਪੇਸ਼ੀ ਪੈਣੀ ਆ। ਤਨ ਨੇ ਤਾਂ ਇੱਥੇ ਇਹ ਸੰਸਾਰ 'ਤੇ ਰਹਿ ਜਾਣਾ। ਕਰੋ ਜੀ ਕਿਰਪਾ,

ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ।

ਮਾਰਿਫਤ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਨਿਮਾਣਿਓ ਕੇ ਮਾਣ ਨਿਥਾਣਿਓ ਕੇ ਤਾਣ ਨਿਓਟਿਓ ਕੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਵਿੱਚ ਜੁੜ ਮਿਲ ਕੇ ਬੈਠੇ ਸਮੂਹ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਸਤਿਗੁਰਾਂ ਦਾ ਪਾਵਨ ਪਵਿੱਤਰ ਬਚਨ ਕਮਾ ਰਹੇ ਹੋ, ਝੱਖੜ ਝਾਗੀ ਮੀਂਹੋ ਵਰਸੈ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰ ਪਹਿ ਜਾਈ। ਮੀਂਹ ਪੈਂਦਾ ਹੋਵੇ, ਝੱਖੜ ਝੁਲਦਾ ਹੋਵੇ, ਸਾਗਰ ਖਾਰਾ ਭਾਵੇਂ ਕਿਉਂ ਨਾ ਤਰਕੇ ਜਾਣਾ ਪਵੇ, ਪਰ ਵਾਹਿਗੁਰੂ ਜੀ ਦੇ ਦਰਸ਼ਨਾਂ ਨੂੰ ਪਹੁੰਚਣਾ ਜ਼ਰੂਰ ਹੈ ਸਿੱਖ ਨੇ। ਸਮੁੰਦ ਸਾਗਰ ਹੋਵੇ ਬਹੁ ਖਾਰਾ, ਸਮੁੰਦਰ ਭਾਵੇਂ ਬਹੁਤ ਖਾਰਾ ਕਿਉਂ ਨਾ ਹੋਵੇ, ਉਹਨੂੰ ਕਿਉਂ ਨਾ ਲੰਘ ਕੇ ਤਰ ਕੇ ਜਾਣਾ ਪਵੇ, ਪਰ ਸਤਿਗੁਰਾਂ ਦੇ ਦਰਸ਼ਨ ਜ਼ਰੂਰ ਕਰਨੇ ਨੇ ਸਿੱਖ ਨੇ। ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕੀਤੀ ਹੈ, ਆਪ ਸਮੂਹ ਬਡਭਾਗੀ ਰੂਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਨਤਮਸਤਕ ਹੋਏ ਹੋ, ਅੱਖਾਂ ਪਵਿੱਤਰ ਹੋਈਆਂ ਨੇ ਗਰੀਬ ਨਿਵਾਜ ਦੇ ਦਰਸ਼ਨ ਕਰਕੇ, ਕੰਨ ਪਵਿੱਤਰ ਹੋਏ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ, ਹੱਥ ਪਵਿੱਤਰ ਹੋਣਗੇ ਹੁਣ ਸੇਵਾ ਕਰੋਗੇ, ਪੈਰ ਪਵਿੱਤਰ ਹੋਏ ਨੇ ਗੁਰੂ ਘਰ ਵੱਲ ਚੱਲ ਕੇ ਆਏ ਹੋ, ਰੋਮ ਰੋਮ ਪਵਿੱਤਰ ਹੋ ਜਾਏਗਾ ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਬੈਠ ਜਾਓਗੇ। ਐਸੀ ਵੱਡੀ ਕਲਾ, ਐਸੀ ਵੱਡੀ ਸ਼ਕਤੀ, ਐਸੀ ਵੱਡੀ ਬਖਸ਼ਿਸ਼ ਹੈ ਇਸ ਦਰ ਘਰ ਦੀ। ਜਦੋਂ ਆ ਕੇ ਕਿਤੇ ਇੱਕ ਵਾਰੀ ਨਮਸਕਾਰ ਕਰ ਲਈਏ ਨਾ, ਤੇ ਮਨ ਠੰਡਾ ਠਾਰ ਹੋ ਜਾਂਦਾ ਹੈ। ਜਨਮਾਂ ਜਨਮਾਂਤਰਾਂ ਦੇ ਲੱਗੇ ਹੋਏ ਮਨ ਨੂੰ ਦੁੱਖ ਝੋਰੇ ਕਲੇ ਕਲੇਸ਼ ਮਿਟ ਜਾਂਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਹੈ, ਸਤਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ, ਜੋ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰੇ ਸੱਚੇ ਪਾਤਸ਼ਾਹ ਜੀ ਦੀ ਕਥਾ ਵਿਚਾਰ ਨਾਲ ਰੋਜ਼ਾਨਾ ਹੀ ਆਪ ਸਾਰੇ ਰਲ ਮਿਲ ਕੇ ਜੁੜਦੇ ਹੋ। ਪਾਵਨ ਪਵਿੱਤਰ ਬਾਣੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਸ੍ਰੀ ਕੰਠ ਤੋਂ ਉਚਾਰਨ ਕੀਤੀ ਹੋਈ 52 ਅੱਖਰੀ ਆਪ ਜੀ ਲੜੀਵਾਰ ਕਥਾ ਸਰਵਣ ਕਰਦੇ ਆ ਰਹੇ ਹੋ। ਆਓ ਮਨ ਬਿਰਤੀਆਂ ਇਕਾਗਰ ਕਰੋ, ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੀਏ, ਸੁਰਤ ਨੂੰ ਸ਼ਬਦ ਦੇ ਸਨਮੁਖ ਕਰੀਏ, ਤਾਂ ਕਿ ਹਜ਼ੂਰ ਦੇ ਚਰਨਾਂ ਵਿੱਚ ਬੈਠੇ ਆ ਮਨ ਨੂੰ ਕੋਈ ਸਮਤ ਆਵੇ, ਸਤਸੰਗਤ ਦੇ ਵਿੱਚ ਆ ਕੇ ਜਿਹੜਾ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ ਉਹ ਪੂਰਾ ਪੂਰਾ ਲਾਭ ਸੱਚੇ ਪਾਤਸ਼ਾਹ ਜੀ ਦੇ ਚਰਨਾਂ

ਹੁਣ ਇਹ ਸੱਤਵਾਂ ਸਲੋਕ ਇੱਥੇ ਪ੍ਰਾਰੰਭ ਹੋਇਆ ਹੈ। ਹਰ ਇੱਕ ਪੌੜੀ ਤੋਂ ਪਹਿਲਾਂ ਸਲੋਕ ਹੈ। ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਸਲੋਕ ਦੇ ਅਰਥ ਕਰਨ ਵਾਸਤੇ ਅੱਗੇ ਪੌੜੀ ਉਚਾਰਨ ਕੀਤੀ ਹੈ। ਹਜ਼ੂਰ ਹੁਣ ਇਹ ਸਲੋਕ ਉਚਾਰਨ ਕਰਦੇ ਨੇ। ਮਹਾਰਾਜ ਕਹਿੰਦੇ, ਆਵਤ ਹੁਕਮ ਬਿਨਾਸ ਹੁਕਮ ਆਗਿਆ ਭਿੰਨ ਨਾ ਕੋਇ। ਹੇ ਪ੍ਰਾਣੀ, ਇਸ ਸੰਸਾਰ ਵਿੱਚ ਆਇਆ ਉਹਦੇ ਹੁਕਮ ਵਿੱਚ, ਇਹ ਸੰਸਾਰ ਤੋਂ ਜਾਣਾ ਉਹਦੇ ਹੁਕਮ ਵਿੱਚ। ਆਵਣ ਜਾਣਾ ਹੁਕਮ ਤਸੈ ਕਾ ਹੁਕਮੈ ਬੁੱਝ ਸਮਾਵਹਿੰਗੇ। ਇਸ ਸੰਸਾਰ ਦੇ ਵਿੱਚ ਪੈਦਾ ਹੋਣਾ ਵੀ ਉਹਦਾ ਹੁਕਮ ਹੈ, ਇਸ ਸੰਸਾਰ ਤੋਂ ਰੁਖਸਤ ਹੋਣਾ ਵੀ ਉਸ ਵਾਹਿਗੁਰੂ ਦਾ ਹੁਕਮ ਹੈ। ਸੱਚੇ ਪਾਤਸ਼ਾਹ ਕਹਿੰਦੇ, ਉਹਦੀ ਆਗਿਆ ਤੋਂ ਬਿਨਾਂ ਨਹੀਂ ਇਹ ਸੰਸਾਰ ਵਿੱਚ ਆਇਆ ਜਾਂਦਾ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਤੋਂ ਬਿਨਾਂ ਨਹੀਂ ਇੱਥੋਂ ਕੋਈ ਜਾਂਦਾ। ਆਉਣ ਤੇ ਜਾਣ ਦਾ ਜਿਹੜਾ ਇਹ ਖੇਡ ਬਣਾਇਆ ਹੋਇਆ ਹੈ ਨਾ, ਇਹ ਸਵਾਸਾਂ ਦੀ ਜਿਹੜੀ ਗੰਢ ਵਾਹਿਗੁਰੂ ਨੇ ਦਿੱਤੀ ਹੋਈ ਹੈ, ਕਦੋਂ ਆਰੰਭ ਹੋਣੀ ਹੈ, ਕਦੋਂ ਇਹਦੀ ਨਿਵਰਤੀ ਹੋ ਕੇ ਸਰੀਰ ਦੀ, ਤੇ ਫਿਰ ਇੱਥੋਂ ਜਾਣਾ ਇਸ ਭੌਰ ਨੇ, ਇਹ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੈ, ਉਹਦੇ ਹੁਕਮ ਤੋਂ ਬਾਹਰ ਨਹੀਂ ਹੋ ਸਕਦਾ। ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਆਵਤ ਹੁਕਮ ਆਉਣਾ ਵੀ ਉਹਦੇ ਹੁਕਮ ਵਿੱਚ ਹੈ, ਬਿਨਾਸ਼ ਹੁਕਮ ਇਹ ਸਰੀਰ ਨੇ ਬਿਨਸਣਾ ਵੀ ਉਹਦੇ ਹੁਕਮ ਵਿੱਚ ਹੀ ਹੈ। ਵੇਖੋ, ਕਿਸੇ ਦੀ ਉਮਰ 10 ਸਾਲ ਦੀ ਹੈ ਤੇ ਉਹ ਬਚਪਨ ਦੇ ਵਿੱਚ ਹੀ ਅਕਾਲ ਚਲਾਣਾ ਕਰ ਗਿਆ, ਚੜ੍ਹਾਈ ਕਰ ਗਿਆ। ਕਿਸੇ ਦੀ ਉਮਰ ਜਵਾਨੀ ਦੀ ਹੈ, ਉਹ 25-30 ਸਾਲਾਂ ਦੀ ਉਮਰ ਦੇ ਵਿੱਚ ਇਸ ਸੰਸਾਰ ਤੋਂ ਚਾਲਾ ਮਾਰ ਗਿਆ। ਕਈਆਂ ਕਈਆਂ ਬਜ਼ੁਰਗਾਂ ਦੀ ਤੁਸੀਂ ਉਮਰ ਵੇਖੋਗੇ 100 ਫਿਰ 125 ਸਾਲ ਵੀ ਹੋ ਜਾਂਦੀ ਹੈ। ਜਿਵੇਂ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ 125 ਸਾਲ ਦੀ ਹੋਈ ਸਰੀਰਕ ਤੌਰ ਤੇ। ਕਈ ਤੁਸੀਂ ਬਜ਼ੁਰਗਾਂ ਦੀ ਉਮਰ ਵੇਖੋਗੇ 125-125 ਸਾਲ ਦੀ ਹੋ ਜਾਂਦੀ ਹੈ। ਕਿਉਂ? ਕਿਉਂਕਿ ਇਹ ਵਾਹਿਗੁਰੂ ਦੀ ਖੇਤੀ ਹੈ, ਕੱਚੀ ਪੱਕੀ ਵੱਢਣਹਾਰ। ਜਿਹੜੇ ਮਾਲਕ ਨੇ ਫਸਲ ਬੀਜੀ ਹੋਵੇ ਉਹਨੂੰ ਹੱਕ ਹੁੰਦਾ ਹੈ, ਉਹਦਾ ਦਿਲ ਕਰੇ ਭਾਵੇਂ ਹਰੀ ਭਰੀ ਕਿਉਂ ਨਾ ਵੱਢ ਲਵੇ। ਜੇ ਉਸ ਮਾਲਕ ਦੀ ਮਰਜ਼ੀ ਹੋਵੇ ਫਿਰ ਭਾਵੇਂ ਪੱਕੀ ਤੋਂ ਵੱਢੇ, ਭਾਵੇਂ ਕੱਚੀ ਤੋਂ ਵੱਢ ਲਵੇ, ਭਾਵੇਂ ਜੜੇ ਪੁੱਟ ਕੇ ਸਿੱਟ ਦੇਵੇ। ਤੇ ਜੇ ਕੋਈ ਉਹਦੇ ਤੇ ਕਿੰਤੂ ਪਰੰਤੂ ਕਰੇ ਵੀ ਤੂੰ ਕਿਉਂ ਇੱਦਾਂ ਕੀਤਾ, ਉਹ ਕਹਿੰਦਾ ਮੇਰੀ ਖੇਤੀ, ਮੈਂ ਜੋ ਮਰਜ਼ੀ ਕਰਾਂ। ਇਸੇ ਤਰ੍ਹਾਂ ਇਹ ਸਰੀਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਖੇਤੀ ਹੈ। ਆਵਤ ਹੁਕਮ ਬਿਨਾਸ਼ ਹੁਕਮ ਆਗਿਆ ਭਿੰਨ ਨਾ ਕੋਏ। ਸੱਚੇ ਪਾਤਸ਼ਾਹ ਕਹਿੰਦੇ, ਆਉਣਾ ਤੇ ਜਾਣਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੀ ਹੈ, ਉਹਦੇ ਹੁਕਮ ਤੋਂ ਬਾਹਰ ਨਹੀਂ ਹੋ ਸਕਦਾ।

ਤੇ ਜਾਣਾ। ਮਨੁੱਖ ਵੀ ਆਏ ਹਾਂ ਅਸੀਂ, ਪਸ਼ੂ ਪੰਛੀ ਵੀ ਆਏ ਨੇ ਸੰਸਾਰ ਵਿੱਚ, ਜੜ ਜਿਹੜੇ ਜੀਵ ਨੇ ਜਿਵੇਂ ਦਰਖਤ ਆਦਿਕ ਨੇ ਇਹ ਵੀ ਆਏ ਹੋਏ ਨੇ ਸੰਸਾਰ ਵਿੱਚ, ਪਰ ਇਹ ਬਿਣਸਣਾ ਸਾਰਾ ਕੁਝ ਹੀ ਹੈ ਇੱਕ ਨਾ ਇੱਕ ਦਿਨ। ਵੈਰਾਗ ਤਿਆਗ ਦੀ ਮੂਰਤ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਫਰਮਾਨ ਕਰਦੇ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕਹਿ ਕਾਲ, ਅੱਜ ਨਹੀਂ ਤੇ ਕੱਲ ਜੋ ਕੁਝ ਇਹ ਪੈਦਾ ਹੋਇਆ ਤੂੰ ਵੇਖ ਰਿਹਾ ਹੈ ਨਾ, ਇਹ ਬਿਨਸ ਜਾਣਾ ਹੈ, ਤੇਰੇ ਹੱਥੋਂ ਇਹ ਨਿਕਲ ਜਾਣਾ ਜੋ ਕੁਝ ਤੂੰ ਆ ਸੰਸਾਰ ਦਾ ਬਣਾਇਆ ਹੋਇਆ ਹੈ, ਤੇ ਜੋ ਕੁਝ ਤੂੰ ਅੱਖਾਂ ਦੇ ਸਾਹਮਣੇ ਵੇਖ ਵੀ ਰਿਹਾ ਇਹ ਵੀ ਤੇਰੀਆਂ ਅੱਖਾਂ ਤੋਂ ਪਰੇ ਹੋ ਜਾਏਗਾ। ਕਾਰਨ ਕੀ ਹੈ? ਸੱਚੇ ਪਾਤਸ਼ਾਹ ਕਹਿੰਦੇ ਇਹ ਸਭ ਕੁਝ ਮਿਟਣਾ ਹੈ, ਪਰ ਮਹਾਰਾਜ ਕਹਿੰਦੇ ਆਵਣ ਜਾਣਾ ਤੇ ਹੀ ਮਿਟੇ। ਇੱਕ ਤਾਂ ਇਹ ਹੈ ਮਿਟਣਾ ਵੀ ਜਿਹੜਾ ਜੋ ਕੁਝ ਉਪਜਿਆ ਹੈ ਇਹ ਬਿਨਸ ਜਾਣਾ, ਖਤਮ ਹੋ ਜਾਣਾ, ਇੱਕ ਤਾਂ ਇਹ ਮਿਟਣਾ ਹੈ। ਇੱਕ ਮਿਟਣਾ, ਦੂਜਾ ਇਹ ਹੈ ਤੇਰਾ ਆਉਣਾ ਜਾਣਾ ਮਿਟਣਾ। ਤੂੰ ਬਾਰ ਬਾਰ ਜੰਮਿਆ, ਬਾਰ ਬਾਰ ਮਰਿਆ, ਤੇਰਾ ਆਉਣ ਜਾਣ ਦਾ ਖੇਡ ਖਤਮ ਹੋਣਾ ਇਹ ਵੀ ਇੱਕ ਮਿਟਣਾ ਹੈ। ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਆਵਣ ਜਾਣਾ ਤੇਹ ਮਿਟੇ ਨਾਨਕ ਜੇ ਮਨ ਸੁਰੇ। ਤੇਰਾ ਆਉਣਾ ਜਾਣਾ ਤਾਂ ਮਿਟ ਸਕਦਾ ਹੈ ਜਿਹੜਾ ਬਾਰ ਬਾਰ ਜੰਮਦਾ ਹੈ, ਬਾਰ ਬਾਰ ਮਰਦਾ ਹੈ। ਜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਆਪਣੇ ਅੰਤਸ਼ਕਰਨ ਮਨ ਵਿੱਚ ਵਸਾ ਲਵੇ, ਫਿਰ ਤੇਰਾ ਆਉਣਾ ਜਾਣਾ ਮਿਟ ਸਕਦਾ ਹੈ ਸੰਸਾਰ ਤੇ। ਹੁਣ ਇਹ ਮਹਾਰੇ ਸੱਚੇ ਪਾਤਸ਼ਾਹ ਜੀ ਨੇ ਮੂਲ ਰੂਪ ਵਿੱਚ ਇਸ ਪਾਵਨ ਪਵਿੱਤਰ ਸਲੋਕ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਦਿੱਤਾ। ਹੁਣ ਇਹਦੀ ਕਥਾ ਕਰਨਗੇ ਅੱਗੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੌੜੀ ਦੇ ਰੂਪ ਵਿੱਚ, ਹੁਣ ਇਹਨੂੰ ਹੋਰ ਖੋਲ ਕੇ ਅਰਥ ਕਰਨਗੇ ਇਸ ਪਵਿੱਤਰ ਪਾਵਨ ਸਲੋਕ ਦੇ ਗਰੀਬ ਨਿਵਾਸ ਜੀ। ਅੱਗੇ ਫਰਮਾਨ ਕਰਦੇ ਨੇ, ਪੌੜੀ ਏਊ ਜੀ ਬਹੁਤ ਗਰਭ ਵਾਸੇ। ਮਹਾਰਾਜ ਕਹਿੰਦੇ ਇਹ ਜਿਹੜਾ ਤੇਰਾ ਜੀ ਆਇਆ ਹੈ ਨਾ ਅੰਦਰ, ਵੇਖੋ ਮਰਦ ਦਾ ਸਰੀਰ ਹੈ, ਆਤਮਾ ਨੀ ਕਦੇ ਵੀ ਮਰਦੀ, ਆਤਮਾ ਨੇ ਕਦੇ ਨੀ ਮਰਨਾ। ਜਿਹੜੀ ਇਹਦੇ ਵਿੱਚ ਆਤਮਾ ਆਈ ਹੋਈ ਹੈ ਹੁਣ ਸਰੀਰ ਵਿੱਚ, ਬਹੁਤ ਪੁਰਾਣੀ ਹੈ, ਬੜੇ ਲੰਬੇ ਸਮੇਂ ਦੀ ਆਈ ਹੈ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਸੱਚੇ ਪਾਤਸ਼ਾਹ ਕਹਿੰਦੇ ਕਈ ਜਨਮ ਇਸ ਤੇਰੀ ਆਤਮਾ ਨੇ ਹੰਢਾਏ ਨੇ ਕੀਟ ਪਤੰਗਿਆਂ ਦੀਆਂ ਜੂਨਾਂ ਦੇ ਵਿੱਚ, ਕਈ ਜਨਮ ਹੰਢਾਏ ਨੇ ਇਸੇ ਹੀ ਆਤਮਾ ਨੇ, ਜਿਹੜੀ ਆਤਮਾ ਪਹਿਲਾਂ ਕੀਟ ਪਤੰਗਿਆਂ ਦੀਆਂ ਜੂਨਾਂ ਹੰਢਾ ਰਹੀ ਸੀ, ਫਿਰ ਮਹਾਰਾਜ ਕਹਿੰਦੇ ਉਹਨੇ ਹਾਥੀਆਂ ਦੀਆਂ ਤੇ ਮੱਛੀਆਂ ਵਰਗੀਆਂ, ਗੱਜ ਕਹਿੰਦੇ ਨੇ ਹਾਥੀ ਨੂੰ, ਮੀਨ ਕਹਿੰਦੇ ਨੇ ਮਛਲੀ ਨੂੰ, ਮਹਾਰਾਜ ਕਹਿੰਦੇ ਫਿਰ ਇਹਨੇ ਇਹੋ ਜਿਹੀਆਂ ਜੂਨਾਂ ਹੰਢਾਈਆਂ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਫਿਰ ਕਦੇ ਸੱਪ ਬਣ ਗਿਆ, ਕਿਤੇ ਆਕਾਸ਼ ਵਿੱਚ ਉੱਡਣ ਵਾਲਾ ਪੰਛੀ ਬਣ ਗਿਆ। ਬਹੁਤ ਜੂਨਾਂ ਇਸੇ ਹੀ ਆਤਮਾ ਨੇ ਉਦੋਂ ਵੀ ਹੰਢਾਈਆਂ ਨੇ ਜਦੋਂ ਆਕਾਸ਼ ਵਿੱਚ ਉੱਡਣ ਵਾਲਾ ਇਹ ਪੰਛੀ ਵੀ ਬਣਿਆ ਰਿਹਾ ਹੈ। ਫਿਰ ਕਈ ਜਨਮ ਹੈਵਰ ਬ੍ਰਿਖ ਜੋਇਓ, ਫਿਰ ਆ ਸੰਸਾਰ ਦੇ ਉੱਪਰ ਜਿਹੜੇ ਹੈਵਾਨ ਨੇ ਉਹ ਵੀ ਜੂਨਾਂ ਭੋਗੀਆਂ ਨੇ, ਜਿਹੜੇ ਜੜ ਜੀਵ ਨੇ ਜਿਵੇਂ ਦਰਖਤ ਨੇ, ਧਰਤੀ ਹੈ ਇੱਕ ਥਾਂ ਤੇ ਜੜ ਹੈ, ਹਿੱਲ ਹੀ ਨਹੀਂ ਸਕਦੇ ਇੱਕ ਥਾਂ ਤੋਂ, ਸੈਂਕੜੇ ਸਾਲ ਇੱਕ ਦਰਖਤ ਇੱਕੋ ਥਾਂ ਤੇ ਖੜਾ ਰਹਿੰਦਾ ਹੈ, ਉਹਨੂੰ ਕਹਿੰਦੇ ਨੇ ਜੜ ਜੂਨ। ਅੰਡਜ ਜੇਰਜ ਸੇਤਜ ਉਤਪੁਜ ਤੇਰੇ ਕੀਤੇ ਜਨਤਾ। ਕਈ ਜਾਨਵਰ ਕਈ ਜੀਵ ਅੰਡਿਆਂ ਵਿੱਚੋਂ ਪੈਦਾ ਹੁੰਦੇ ਨੇ, ਅੰਡਜ ਕਈ ਜੇਰ ਆਦਿਕ ਵਿੱਚੋਂ ਪੈਦਾ ਹੁੰਦੇ ਨੇ, ਜੇਰਜ ਕਈ ਮਾਤਾ ਦੇ ਗਰਭ ਤੋਂ ਪੈਦਾ ਹੁੰਦੇ ਨੇ। ਸੱਚੇ ਪਾਤਸ਼ਾਹ ਕਹਿੰਦੇ ਪਰ ਇਹ ਸਾਰੀਆਂ ਜੂਨਾਂ ਵਾਰ ਵਾਰ ਭੋਗਣੀਆਂ ਪਈਆਂ ਨੇ, ਤੈਨੂੰ ਆਤਮਾ ਤੇਰੀ ਉਹੀ ਰਹੀ ਹੈ, ਆਤਮਾ ਨੀ ਬਦਲੀ। ਸੱਚੇ ਪਾਤਸ਼ਾਹ ਕਹਿੰਦੇ ਏਊ ਜੀ, ਇਹ ਜਿਹੜਾ ਤੇਰਾ ਜੀ ਹੈ ਨਾ, ਜਿਹੜੀ ਤੇਰੀ ਸੋਲ ਹੈ, ਜਿਹੜੀ ਤੇਰੀ ਆਤਮਾ, ਇਹਨੇ ਹੀ ਵਾਰੀ ਵਾਰੀ ਘਰ ਬਦਲੇ ਨੇ, ਇਹੀ ਵਾਰ ਵਾਰ ਆਉਂਦੀ ਰਹੀ ਹੈ ਵੱਖਰੇ ਵੱਖਰੇ ਸਰੀਰ ਧਾਰਨ ਕਰਕੇ। ਕਈ ਵਾਰੀ ਤੁਸੀਂ ਵੇਖੋਗੇ ਜਦੋਂ ਕਿਸੇ ਪੰਛੀ ਨੂੰ ਵੇਖੀਏ, ਕਿਸੇ ਜਾਨਵਰ ਨੂੰ ਵੇਖੀਏ, ਉਹਨੂੰ ਵੇਖ ਕੇ ਆਪਣਾ ਦਰਦ ਮਹਿਸੂਸ ਹੁੰਦਾ ਹੈ। ਜੇ ਅਸੀਂ ਇਹਦੀ ਥਾਂ ਤੇ ਹੁੰਦੇ, ਕਿਵੇਂ ਵਿਚਾਰਾ ਇਹ ਇੱਕ ਕਿੱਲੇ ਦੇ ਨਾਲ ਬੰਨਿਆ ਹੋਇਆ ਗਲ ਵਿੱਚ ਸੰਗਲ ਪਾ ਕੇ, ਜੇ ਕਿਤੇ ਅਸੀਂ ਆਏ ਹੋਈਏ। ਪਰ ਅਸਲ ਵਿੱਚ ਮਨੁੱਖ ਨੂੰ ਭੁੱਲਿਆ ਹੋਇਆ ਵੀ ਇਹ ਜੂਨ ਤੂੰ ਵੀ ਭੋਗ ਕੇ ਆਇਆ, ਤੈਨੂੰ ਦਰਦ ਤਾਂ ਹੋ ਰਿਹਾ ਹੈ।
ਕਿਉਂਕਿ ਉਹਦੀ ਪੀੜਾ ਨੂੰ ਤੂੰ ਸਮਝ ਸਕਦਾ, ਉਹ ਮੁੱਖ ਤੋਂ ਬੋਲ ਨਹੀਂ ਸਕਦਾ, ਤੈਨੂੰ ਬੋਲ ਕੇ ਆਪਣਾ ਦੁੱਖ ਨਹੀਂ ਕਹਿ ਸਕਦਾ, ਆਪਣੀ ਫੀਲਿੰਗ ਨਹੀਂ ਤੇਰੇ ਅੱਗੇ ਦਰਸਾ ਸਕਦਾ, ਇਸ ਕਰਕੇ ਤੈਨੂੰ ਦੁੱਖ ਆ ਰਿਹਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਜਿਹੜਾ ਤੇਰਾ ਜੀ ਹੈ ਨਾ, ਜਿਹੜੀ ਤੇਰੇ ਅੰਦਰ ਆਤਮਾ ਵਸਦੀ ਹੈ, ਇੱਕ ਵਾਰੀ ਨਹੀਂ ਕਿਸੇ ਗਰਭ ਵਿੱਚ ਆਈ, ਬਹੁਤ ਗਰਭ ਵਸੇ। ਸੱਚੇ ਪਾਤਸ਼ਾਹ ਕਹਿੰਦੇ ਬਹੁਤ ਗਰਭਾਂ ਵਿੱਚੋਂ ਹੋ ਕੇ ਆਈ ਹੈ। ਜਿਵੇਂ ਤੁਸੀਂ ਸੁਣਿਆ ਹੈ ਕਿੰਨੀਆਂ ਜੂਨਾਂ ਭੋਗੀਆਂ ਨੇ ਪਹਿਲਾਂ, ਆਮ ਕਰਕੇ ਅਸੀਂ 84 ਲੱਖ ਜੂਨਾਂ ਦਾ ਵਾਰੀ ਵਾਰੀ ਜ਼ਿਕਰ ਪਾਵਨ ਪਵਿੱਤਰ ਗੁਰਬਾਣੀ ਵਿੱਚ ਸਰਵਣ ਕਰਦੇ ਹਾਂ। ਇੱਕ ਘੱਟ 84 ਲੱਖ ਜੀਵ, ਵਾਰੀ ਵਾਰੀ ਇਹੀ ਆਤਮਾ ਉਹਨਾਂ ਦੇ ਵਿੱਚ ਦੀ ਭਰਮਦੀ ਭਰਮਦੀ ਭਰਮਦੀ, ਹੁਣ ਮਨੁੱਖਾ ਤਨ ਵਿੱਚ ਆਈ ਹੈ। ਇਸੇ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਇਹੋ ਤੇਰੀ ਵਾਰੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਣ ਵਾਸਤੇ। ਤਾਂ ਹੀ ਰੋਜ਼ ਤੈਨੂੰ ਸਮਝਾਇਆ ਜਾਂਦਾ ਹੈ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤਾਂ ਹੀ ਰੋਜ਼ ਅਰਦਾਸ ਕੀਤੀ ਜਾਂਦੀ ਹੈ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਣਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਫਿਰਤ ਫਿਰਤ ਵਾਰ ਵਾਰ ਫੇਰੇ ਪੈਂਦੇ ਆਏ ਨੇ। ਕਿਸੇ ਨੂੰ ਤੁਸੀਂ ਮਿਲਣ ਜਾਓ, ਇੱਕ ਵਾਰੀ ਨਾ ਮਿਲੇ ਉਹ ਬੰਦਾ ਤੁਹਾਨੂੰ ਅੱਗਿਓ, ਤੁਸੀਂ ਆ ਕੇ ਕਹਿੰਦੇ ਹੋ ਜੀ ਫੇਰਾ ਪਿਆ, ਮਿਲਿਆ ਨਹੀਂ। ਦੂਜੀ ਵਾਰੀ ਮਿਲਣ ਜਾਓ, ਫੇਰਾ ਪਿਆ, ਅੱਜ ਫਿਰ ਨਹੀਂ ਮਿਲਿਆ। ਤੀਜੀ ਵਾਰੀ ਫਿਰ ਜਾਓ, ਫੇਰਾ ਪਿਆ ਜੀ, ਇਸ ਵਾਰੀ ਵੀ ਨਹੀਂ ਮਿਲਿਆ, ਮੇਰਾ ਕੰਮ ਨਹੀਂ ਬਣਿਆ, ਮੈਂ ਜਿਸ ਮਨੋਰਥ ਵਾਸਤੇ ਗਿਆ ਸੀ ਉਹ ਮਨੋਰਥ ਮੇਰਾ ਸਫਲ ਨਹੀਂ ਹੋਇਆ। ਇਸੇ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਹੈ ਨਾ ਸੱਚੇ ਪਾਤਸ਼ਾਹ, ਮਨੋਰਥ ਤਾਂ ਸੀ ਮੁਕਤ ਪਦਾਰਥ ਪ੍ਰਾਪਤ ਕਰਨ ਦਾ, ਪਰ ਉਹ ਸਫਲ ਨਹੀਂ ਹੋਇਆ। ਹੁਣ ਆਪ ਜੀ ਕਿਰਪਾ ਕਰੋ ਮਹਾਰਾਜ, ਵਾਰ ਵਾਰ ਭਰਮਦਾ ਆਇਆ, ਅਬ ਕੀ ਵਾਰ ਬਖਸ਼ ਬੰਦੇ ਕੋ ਬੋਹਰ ਨਾ ਪਵਜਲ ਫੇਰਾ। ਇਸ ਵਾਰੀ ਕਿਰਪਾ ਕਰਕੇ ਮਿਲਾਪ ਬਖਸ਼ ਦਿਓ, ਕਿਤੇ ਮਿਲਾਪ ਹੋ ਜਾਏ ਇਸ ਵਾਰੀ, ਫਿਰ ਮਹਾਰਾਜ ਦੁਬਾਰੇ ਨਾ ਮੈਨੂੰ ਮਰਨਾ ਪਵੇ, ਦੁਬਾਰੇ ਨਾ ਜੰਮਣਾ ਪਵੇ। ਕਿਉਂਕਿ ਮਨੋਰਥ ਤਾਂ ਇਹ ਹੈ ਨਾ, ਕੰਮ ਤੇ ਅਸਲ ਇਹ ਹੈ ਨਾ ਕਰਨ ਵਾਲਾ, ਜਿਹਦੇ ਕਰਕੇ ਵਾਰੀ ਵਾਰੀ ਜੰਮਿਆ, ਵਾਰੀ ਵਾਰੀ ਮਰਿਆ, ਵਾਰੀ ਵਾਰੀ ਗਰਭ ਜੂਨਾਂ ਦੇ ਵਿੱਚ ਆਇਆ, ਉਹਦਾ ਕਾਰਨ ਤਾਂ ਇੱਕੋ ਹੀ ਸੀ ਨਾ, ਇੰਨੇ ਚਾਂਸ ਮਿਲਣ ਦਾ ਵੀ ਕਿਤੇ ਮੁਕਤ ਪਦਾਰਥ ਪ੍ਰਾਪਤ ਹੋ ਜਾਵੇ, ਪਰ ਹੋਇਆ ਨਹੀਂ। ਇਸੇ ਕਰਕੇ ਹਜ਼ੂਰ ਕਹਿੰਦੇ ਨੇ, ਅਰਦਾਸ ਕਰਿਆ ਕਰ ਪ੍ਰਾਣੀ, ਲਿਖ ਹੈ ਕਤ ਹੈ ਨਾ ਛੁੱਟੀਐ, ਖਿਨ ਖਿਨ ਭੂਲਣ ਹਾਰ, ਬਖਸਣ ਹਾਰ ਬਖਸ ਲੈ ਨਾਨਕ ਪਾਰ ਉਤਾਰ। ਜੇ ਸਾਡੇ ਕਰਮਾਂ ਦਾ ਹਿਸਾਬ ਵੇਖਣ ਲੱਗੋ, ਜੇ ਸਾਨੂੰ ਲੇਖਿਆਂ ਵਿੱਚ ਪਾ ਕੇ ਵੇਖੋ, ਫਿਰ ਮਹਾਰਾਜ ਅਸੀਂ ਛੁੱਟ ਨਹੀਂ ਸਕਦੇ, ਫਿਰ ਨਹੀਂ ਛੁੱਟਣਾ। ਕਿੰਨੀ ਵਾਰੀ ਆਏ ਆ ਅੱਗੇ, ਕਿੰਨੇ ਚਾਂਸ ਮਿਲੇ ਨੇ, ਇੱਕ ਘੱਟ 84 ਲੱਖ ਚਾਂਸ ਹੀ ਤਾਂ ਮਿਲਿਆ ਇਹਨਾਂ ਪਹਿਲਾਂ। ਹਜ਼ੂਰ ਕਹਿੰਦੇ ਏਊ ਜੀ ਬਹੁਤ ਗਰਭ ਵਾਸੇ, ਇਸ ਜੀ ਨੇ ਇਸ ਤੇਰੀ ਆਤਮਾ ਨੇ ਬਹੁਤ ਗਰਭ ਪਹਿਲਾਂ ਭੋਗੇ ਹੋਏ ਨੇ। ਹੋਰ ਗੁਰਬਾਣੀ ਦੇ ਵਿੱਚ ਦਰਸ਼ਨ ਕਰ ਲਈਏ, ਸੱਚੇ ਪਾਤਸ਼ਾਹ ਫੁਰਮਾਨ ਕਰਦੇ ਮਾਰੇ ਕਹਿੰਦੇ, ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸੂਕਰ ਜੋਨ ਬਲ ਬਲ ਅਵਤਰੈ। ਅੰਤ ਵੇਲੇ ਜਿਹੜਾ ਫਿਰ ਬੱਚਿਆਂ ਦੇ ਵਿੱਚ ਸੁਰਤੀ ਰੱਖਦਾ ਰਿਹਾ, ਮਾਰੇ ਕਹਿੰਦੇ ਸੂਰੀ ਦੀ ਜੂਨ ਮਿਲਦੀ ਹੈ, ਫਿਰ 8-8, 10-10, 15-15, 18-18 ਬੱਚੇ ਵੀ ਹੁੰਦੇ ਆ। ਜੇ ਘਰਾਂ ਨੂੰ ਸਿਮਰਦਾ ਰਿਹਾ ਫਿਰ ਪ੍ਰੇਤ ਦੀ ਜੂਨ ਕਹਿ ਦਿੱਤੀ, ਜੇ ਮਾਇਆ ਨੂੰ ਸਿਮਰਦਾ ਰਿਹਾ ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਬਲ ਬਲ ਅਵਤਰੈ। ਮਹਾਰਾਜ ਕਹਿੰਦੇ ਜੂਨਾਂ ਤੈਨੂੰ ਅਵਸ਼ ਭੋਗਣੀਆਂ ਪੈਣਗੀਆਂ। ਕਈ ਵਾਰੀ ਸੱਚੇ ਪਾਤਸ਼ਾਹ ਜੀ ਨੇ ਇਉਂ ਵੀ ਕਿਹਾ, ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਮਹਾਰਾਜ ਕਹਿੰਦੇ ਹੁਣ ਮਨੁੱਖਾ ਤਨ ਪ੍ਰਾਪਤ ਹੋ ਗਿਆ, ਪਰ ਕੰਮ ਤੇਰੇ ਅਜੇ ਵੀ ਉਹਨਾਂ ਜੂਨਾਂ ਵਾਲੇ ਨੇ ਜਿਹੜੇ ਪਹਿਲਾਂ ਭੋਗ ਕੇ ਆਏ। ਜਿਹੜੇ ਗਰਭ ਜੂਨਾਂ ਵਿੱਚ ਪਹਿਲਾਂ ਇਹ ਜੀ ਪਿਆ ਹੋਇਆ ਸੀ ਨਾ, ਏਊ ਜੀ ਬਹੁਤ ਗਰਭ ਵਾਸੀ ਹੈ, ਜੇ ਇੱਕੋ ਹੀ ਪੰਕਤੀ ਨੂੰ ਅਸੀਂ ਸਮਝ ਰਹੇ ਹਾਂ, ਮਾਰੇ ਕਹਿੰਦੇ ਜਿਹੜਾ ਜੀ ਪਹਿਲਾਂ ਜਿਹੜੀਆਂ ਜੂਨਾਂ ਵਿੱਚ ਪਿਆ ਹੋਇਆ ਸੀ, ਹੁਣ ਮਿਲਤਾ ਗਿਆ ਮਨੁੱਖਾ ਤਨ, ਪਰ ਉਹ ਕਰਤੂਤ ਨਹੀਂ ਛੱਡੀ, ਉਹ ਆਦਤਾਂ ਨਹੀਂ ਛੱਡੀਆਂ। ਕਰਤੂਤ ਪਸੂ ਕੀ, ਕਰਤੂਤਾਂ ਉਹੀ ਨੇ ਮਾਨਸ ਜਾਤ, ਭਾਵੇਂ ਸਰੀਰ ਬੰਦਿਆਂ ਵਾਲਾ ਤੈਨੂੰ ਮਿਲ ਗਿਆ ਮਨੁੱਖਾ ਤਨ। ਸਤਿਗੁਰੂ ਫਰਮਾਨ ਕਰਦੇ ਨੇ ਏਊ ਜੀ ਬਹੁਤ ਗਰਭ ਵਾਸੇ, ਅਗਲੀ ਪੰਕਤੀ ਵਿੱਚ ਫਰਮਾਨ ਕਰਦੇ ਨੇ, ਮੋਹ ਮਗਨ ਮੀਠ ਜੋਨ ਫਾਸੇ। ਵੇਖੋ ਕਿੰਨਾ ਪਿਆਰਾ ਸੱਚੇ ਪਾਤਸ਼ਾਹ ਜੀ ਨੇ ਅੱਗੇ ਪ੍ਰਮਾਣ ਦਿੱਤਾ ਹੈ।
ਮਹਾਰਾਜ ਕਹਿੰਦੇ ਜਿਸ ਵੀ ਜੂਨ ਵਿੱਚ ਤੂੰ ਗਿਆ ਉਹਦੇ ਵਿੱਚ ਹੀ ਫਸ ਗਿਆ, ਉਹ ਜੂਨ ਦਾ ਮੋਹ ਪੈ ਗਿਆ। ਕਿਸੇ ਜਾਨਵਰ ਵੱਲ ਨੂੰ ਖਾਲੀ ਹੱਥ ਹੀ ਕਰ ਦਿਓ ਭਾਵੇਂ, ਉਹ ਡਰ ਜਾਂਦਾ ਵੀ ਪਤਾ ਨਹੀਂ ਇਹਦੇ ਹੱਥ ਵਿੱਚ ਕੀ ਹੋਏਗਾ ਤੇ ਮੈਨੂੰ ਮਾਰੇਗਾ, ਮੇਰਾ ਕੋਈ ਜਾਨੀ ਮਾਲੀ ਨੁਕਸਾਨ ਹੀ ਨਾ ਹੋ ਜਾਵੇ। ਕਿਸੇ ਪੰਛੀ ਪਰਿੰਦਾ ਕੋਈ ਬੈਠਾ ਹੋਵੇ ਕਿਤੇ ਬਨੇਰੇ ਤੇ, ਉਹਦੇ ਵੱਲ ਨੂੰ ਖਾਲੀ ਹੱਥ ਹੀ ਵਿਖਾ ਦਿਓ, ਉਹ ਕਹਿੰਦਾ ਕਿਤੇ ਇਹਦੇ ਹੱਥ ਵਿੱਚ ਕੁਝ ਹੋਵੇ ਨਾ ਮੇਰੇ ਮਾਰੇ ਨਾ, ਉਸੇ ਵੇਲੇ ਉੱਡ ਜਾਂਦਾ। ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਜੂਨ ਵਿੱਚ ਤੂੰ ਪਿਆ ਨਾ, ਉਸੇ ਜੂਨ ਦੇ ਵਿੱਚ ਹੀ ਫਸ ਗਿਆ, ਉਸੇ ਜੂਨ ਨਾਲ ਪਿਆਰ ਪੈ ਗਿਆ। ਇਸੇ ਕਰਕੇ ਤਾਂ ਕਹਿੰਦੇ ਆ ਨਾ, ਜਾਨ ਕਿਹਨੂੰ ਨੀ ਪਿਆਰੀ ਹੁੰਦੀ, ਪਸ਼ੂਆਂ ਨੂੰ, ਪਰਿੰਦਿਆਂ ਨੂੰ, ਸਾਰਿਆਂ ਨੂੰ ਹੀ ਜਾਨ ਪਿਆਰੀ ਹੈ। ਨਿੱਕੀ ਜੀ ਕੀੜੀ ਹੈ ਉਹਦੇ ਵਿੱਚ ਵੀ ਓਨੀ ਓ ਜਾਨ ਹੈ ਜਿੰਨੀ ਇੱਕ ਹਾਥੀ ਵਿੱਚ ਹੈ, ਵੱਡੇ ਜਾਨਵਰ ਵਿੱਚ। ਕਦੇ ਕੀੜੀ ਨੂੰ ਤੁਸੀਂ ਕਾਬੂ ਕਰਨ ਦਾ ਕੋਸ਼ਿਸ਼ ਕਰੋ ਤੇ ਜਿਹੜਾ ਵੀ ਰਾਹ ਉਹਨੂੰ ਦਿਸਦਾ ਹੋਵੇ ਉਸੇ ਵੱਲ ਨੂੰ ਨੱਠ ਪੈਂਦੀ ਹੈ, ਉੱਧਰ ਨੂੰ ਭੱਜਣ ਲੱਗ ਪੈਂਦੀ ਹੈ। ਕਦੇ ਹੋਰ ਕਿਸੇ ਜਾਨਵਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੋ, ਕਿਉਂ? ਕਿਉਂਕਿ ਉਸ ਜੂਨ ਨਾਲ ਪਿਆਰ ਪੈ ਗਿਆ ਵੀ ਮੇਰੀ ਜਾਨ ਨੂੰ ਕੁਝ ਹੋ ਨਾ ਜਾਵੇ। ਇਸੇ ਕਰਕੇ ਮਲਾਰ ਰਾਗ ਦੇ ਵਿੱਚ ਨਾ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਬੜਾ ਕਮਾਲ ਦਾ ਪ੍ਰਮਾਣ ਦਿੱਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਗੁਰੂ ਨਾਨਕ ਦੇਵ ਸਾਹਿਬ, ਕਹਿੰਦੇ ਮੱਖੀ ਮਿੱਠੇ ਮਰਨਾ, ਮੱਖੀ ਨੂੰ ਭਾਵੇਂ ਮੌਤ ਕਿਉਂ ਨਾ ਸਹੇੜਨੀ ਪਵੇ ਪਰ ਮਿੱਠੇ ਤੇ ਵਾਰ ਵਾਰ ਜਾਂਦੀ ਹੈ। ਜਿਵੇਂ ਗੁੜ ਤੇ ਜਾ ਕੇ ਮੱਖੀ ਬਹਿ ਜਾਵੇ ਨਾ, ਗੁੜ ਦੇ ਵਿੱਚ ਉਹਦੇ ਜਿਹੜਾ ਲੇਪ ਹੁੰਦਾ ਹੈ ਗੁੜ ਦਾ, ਮਿਠਾਸ ਦਾ, ਪਿਘਰੇ ਹੋਏ ਗੁੜ ਦੇ ਵਿੱਚ ਫਸ ਕੇ ਭਾਵੇਂ ਮੌਤ ਕਿਉਂ ਨਾ ਹੋ ਜਾਵੇ ਪਰ ਮਿੱਠੇ ਵੱਲ ਨੂੰ ਭੱਜੀ ਜਾਂਦੀ ਹੈ ਮੱਖੀ। ਇਸੇ ਤਰ੍ਹਾਂ ਹੀ ਮਾਰੇ ਕਹਿੰਦੇ ਇਹ ਜਿਹੜੀ ਤੇਰੀ ਜਾਨ ਹੈ ਨਾ, ਇਸ ਕਰਕੇ ਫਸੀ ਹੋਈ ਹੈ ਇੰਨਿਆਂ ਸਾਲਾਂ ਦੀ, ਇੰਨੀਆਂ ਸਦੀਆਂ ਦੀ, ਇੰਨੀਆਂ ਲੱਖਾਂ ਜੂਨਾਂ ਦੀ, ਕਿਉਂਕਿ ਜਿਸ ਵੀ ਜੂਨ ਵਿੱਚ ਆਇਆ ਉਸ ਜੂਨ ਨਾਲ ਪਿਆਰ ਪੈ ਗਿਆ। ਹੁਣ ਮਨੁੱਖਾ ਤਨ ਵਿੱਚ ਆਇਆ, ਮਨੁੱਖਾ ਤਨ ਨਾਲ ਪਿਆਰ ਪੈ ਗਿਆ, ਇਹ ਸਰੀਰ ਤੇ ਸੰਸਾਰ ਛੱਡਣ ਨੂੰ ਦਿਲ ਹੀ ਨਹੀਂ ਕਰਦਾ। ਕਿਹਦਾ ਜੀ ਕਰਦਾ ਇਸ ਸੰਸਾਰ ਤੋਂ ਜਾਣ ਨੂੰ? ਹਜ਼ੂਰ ਕਹਿੰਦੇ ਮੋਹ ਮਗਨ ਮੀਠ ਜੋਨ ਫਾਸੇ। ਇਹ ਜਿਹੜਾ ਮੋਹ ਹੈ ਨਾ, ਮੋਹ ਕੀ ਹੈ? ਜਦੋਂ ਲਾਲਚ ਹੋਵੇ ਵੀ ਮੇਰਾ ਹੀ ਮੇਰਾ ਸਭ ਕੁਝ, ਮੇਰਾ ਹੀ ਮੇਰਾ ਸਭ ਕੁਝ ਬਣ ਜਾਵੇ, ਮੈਂ ਜੋ ਕੁਝ ਇਕੱਠਾ ਕਰ ਹੁੰਦਾ ਮੈਂ ਉਹ ਕਰ ਲਵਾਂ। ਮੋਹ ਮਗਨ ਮੀਠ ਜੋਨ ਫਾਸੇ। ਮਹਾਰਾਜ ਕਹਿੰਦੇ ਜਿਹੜੀ ਜੂਨੀ ਵਿੱਚ ਆਇਆ, ਜਿਹੜੀ ਜੂਨ ਨੂੰ ਵੀ ਭੋਗਣ ਲੱਗਿਆ, ਜਿਹੜਾ ਵੀ ਤੈਨੂੰ ਚਾਂਸ ਮਿਲਿਆ ਰੱਬ ਦੀ ਪ੍ਰਾਪਤੀ ਵਾਸਤੇ, ਜਿਸ ਵੀ ਆਕਾਰ ਵਿੱਚ, ਜਿਸ ਵੀ ਰੂਪ ਵਿੱਚ ਆਇਆ, ਇਸ ਜੀ ਨੂੰ, ਇਸ ਆਤਮਾ ਨੂੰ, ਇਸ ਸੋਲ ਨੂੰ ਲੈ ਕੇ ਉਸ ਜੂਨ ਨਾਲ ਹੀ ਮਾਰੇ ਕਹਿੰਦੇ ਪਿਆਰ ਪਾ ਲਿਆ, ਫਿਰ ਫਸਦਾ ਹੀ ਫਸਦਾ ਫਸਦਾ ਹੀ ਫਸਦਾ ਆਇਆ ਹਰ ਜੂਨ ਦੇ ਵਿੱਚ। ਅੱਗੇ ਹੁਣ ਫਰਮਾਨ ਕਰਦੇ ਨੇ, ਇਨ ਮਾਇਆ ਤ੍ਰੈ ਗੁਣ ਬਸ ਕੀਨੇ। ਮਹਾਰਾਜ ਕਹਿੰਦੇ ਮਾਇਆ ਨੇ ਤੈਨੂੰ ਤਿੰਨਾਂ ਗੁਣਾਂ ਦੇ, ਤ੍ਰੈ ਗੁਣਾਂ ਦੇ ਤੈਨੂੰ ਵਸ ਕਰਕੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਤ੍ਰੈ ਗੁਣ ਕਿਹੜੇ ਨੇ? ਰਜ ਗੁਣ, ਤਮ ਗੁਣ, ਸਤ ਗੁਣ ਕਹੀਏ, ਇਹ ਤੇਰੀ ਸਭ ਮਾਇਆ। ਰਜੋ ਗੁਣ ਕੀ ਹੁੰਦਾ ਹੈ? ਰਜੋ ਗੁਣ ਹੈ ਜਿਹਦੇ ਵਿੱਚ ਆਪਣੀ ਮਾਣ ਵਡਿਆਈ ਦੀ ਇੱਛਾ ਹੋਵੇ, ਆਪਣੀ ਸ਼ਕਤੀ ਦੀ, ਆਪਣੀ ਪਾਵਰ ਦੀ ਇੱਛਾ ਹੋਵੇ, ਜਿਹਦੇ ਵਿੱਚ ਇਹ ਹੋਵੇ ਮੇਰਾ ਸਾਮਰਾਜ ਰਾਜ ਹੋਰ ਮੇਰਾ ਪਸਾਰਾ ਵੱਧ ਜਾਵੇ, ਭਾਵੇਂ ਜ਼ਮੀਨ ਜਾਇਦਾਦ ਕਿਉਂ ਨਾ ਇਕੱਠੀ ਕਰਨੀ ਹੋਵੇ, ਰਜ ਗੁਣ। ਫਿਰ ਕਹਿੰਦੇ ਤਮ ਗੁਣ। ਤਮ ਗੁਣ ਕੀ ਹੈ? ਜਿੱਥੇ ਤਾਮਸੀ ਵਿਰਤੀ ਹੋਵੇ, ਤਾਮਸੀ ਵਿਰਤੀ ਦੇ ਵਿੱਚ ਭਾਵੇਂ ਮੈਨੂੰ ਕਿਸੇ ਦਾ ਕੁਛ ਨੁਕਸਾਨ ਕਰਕੇ ਕੋਈ ਚੀਜ਼ ਹਥਿਆਉਣੀ ਨਾ ਪਵੇ, ਲਾਲਚ ਦੇ ਵਿੱਚ ਆ ਕੇ ਮੈਨੂੰ ਜੋ ਕੁਝ ਮਰਜ਼ੀ ਉਹਦੀ ਕੀਮਤ ਦੇਣੀ ਪਵੇ, ਪਰ ਅਵਸ਼ ਉਹ ਚੀਜ਼ ਪ੍ਰਾਪਤ ਕਰਨੀ ਹੈ। ਫਿਰ ਕੀ ਹੈ? ਸਤਗੁਣ। ਸਤਗੁਣ ਭਾਵੇਂ ਹੈ ਚੰਗਾ, ਇਹਦੇ ਵਿੱਚ ਗਿਆਨ ਪ੍ਰਾਪਤ ਕਰਨਾ ਹੈ, ਪ੍ਰੇਮ ਦਾ ਵਾਧਾ ਕਰਨਾ ਹੈ, ਪੁੰਨ ਦਾਨ ਪੂਜਾ ਪਾਠ ਕਰਨਾ ਹੈ, ਪਰ ਕਈ ਵਾਰੀ ਇਹਦੀ ਵੀ ਹਉਮੈ ਹੋ ਜਾਂਦੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਇਹ ਵੀ ਮਾੜੀ ਹੈ। ਕਰਮ ਧਰਮ ਪਾਖੰਡ ਜੋ ਦੀਸਹਿ ਤਿੰਨ ਜਮ ਜਾ ਗਾਤੀ ਲੂਟੈ। ਫਿਰ ਅੱਗੇ ਕੀ ਫਰਮਾਨ ਕਰਦੇ? ਨਿਰਵਾਣ ਕੀਰਤਨ ਗਾਵ ਉਹ ਕਰਤੇ ਕਾ ਨਿਮਖ ਸਿਮਰਤ ਜਿੱਤ ਛੂਟੈ। ਇੱਕ ਨਿਮਖ ਹੀ ਲੱਗਣਾ ਮਾਰੇ ਕਹਿੰਦੇ ਜਿਹਨੇ ਤੈਨੂੰ ਛੁਡਾ ਲੈਣਾ। ਨਿਰਵਾਣ ਕੀਰਤਨ ਕਰਿਆ ਕਰ ਅਕਾਲ ਪੁਰਖ ਵਾਹਿਗੁਰੂ ਦਾ, ਜਿਹੜੇ ਤੇਰੇ ਕਰਮ ਧਰਮ ਪਾਖੰਡ ਨੇ ਨਾ, ਇਹ ਤਾਂ ਜਮਾਂ ਦੇ ਜਮਰਾਜ ਦੇ ਜਗਾਤੀਆਂ ਨੇ ਲੈ ਲੈਣੇ ਨੇ ਰਸਤੇ ਵਿੱਚ ਹੀ ਤੇਰੇ ਤੋਂ, ਇਹ ਲੈ ਲੈਣੇ ਨੇ। ਮਾਰੇ ਕਹਿੰਦੇ ਨਿਰਵਾਣ ਕੀਰਤਨ ਕਰਿਆ ਕਰ ਨਿਸ਼ਕਾਮਤਾ ਦੇ ਨਾਲ, ਸਾਵਧਾਨਤਾ ਦੇ ਨਾਲ। ਮਹਾਰਾਜ ਕਹਿੰਦੇ ਜਿਹੜੇ ਤਿੰਨ ਗੁਣ ਨੇ ਨਾ, ਜਿਹੜੇ ਤ੍ਰੈ ਗੁਣ ਨੇ, ਇਨ ਮਾਇਆ ਤ੍ਰੈ ਗੁਣ ਬਸ ਕੀਨੇ। ਇਹਨਾਂ ਤ੍ਰੈ ਗੁਣਾਂ ਦੀ, ਇਹਨਾਂ ਤ੍ਰੈ ਗੁਣਾਂ ਦੇ ਬਸ ਕਰਕੇ ਤੈਨੂੰ ਮਾਇਆ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਅੱਗੇ ਫਰਮਾਨ ਕਰਦੇ ਨੇ, ਆਪਨ ਮੋਹ ਘਟੇ ਘਟ ਦੀਨੇ।
ਜਿਵੇਂ ਅਸੀਂ ਕਹਿੰਦੇ ਨਾ ਇਹਦੇ ਬੰਦੇ ਦੇ ਆਹ ਗੱਲ ਰੋਮ ਰੋਮ ਵਿੱਚ ਵਸੀ ਹੋਈ ਹੈ, ਇਹ ਗੱਲ ਤਾਂ ਇਹਦੇ ਸਾਹ ਸਾਹ ਨਾਲ ਇਹਨੂੰ ਚੇਤੇ ਆਉਂਦੀ ਹੈ, ਇਸ ਚੀਜ਼ ਦਾ ਮੋਹ, ਇਸ ਚੀਜ਼ ਦੀ ਪਕੜ ਤਾਂ ਇਹਦੇ ਇੱਕ ਇੱਕ ਸਰੀਰ ਦੇ ਵਾਲ ਵਿੱਚ ਵਸੀ ਹੋਈ ਹੈ। ਮਹਾਰਾਜ ਕਹਿੰਦੇ ਇਸੇ ਹੀ ਤਰ੍ਹਾਂ ਬਸ ਇਉਂ ਕਹਿ ਲਾ ਤੂੰ, ਇਸ ਤਰ੍ਹਾਂ ਸਮਝ ਲਾ ਗਰੀਬ ਨਿਵਾਜ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿ ਰਹੇ ਨੇ। ਮਹਾਰਾਜ ਕਹਿੰਦੇ ਇਹਨਾਂ ਤ੍ਰੈ ਗੁਣਾਂ ਨੇ ਤੈਨੂੰ ਮਾਇਆ ਦੇ ਵਸ ਇੰਨਾ ਕਰ ਦਿੱਤਾ, ਇਸ ਤ੍ਰੈ ਗੁਣਾਂ ਦੀ ਇੱਛਾ ਨੇ, ਕਿਉਂਕਿ ਜੀਵਨ ਸਾਡਾ ਤ੍ਰੈ ਗੁਣਾਂ ਤੇ ਆਧਾਰਿਤ ਹੀ ਅਸੀਂ ਜਿਉ ਰਹੇ ਹਾਂ। ਕਦੇ ਪਰਮਾਰਥੀ ਬਿਰਤੀ ਹੋਣ ਕਰਕੇ ਦਿਲ ਕਰਦਾ ਹੈ ਗਿਆਨ ਪ੍ਰਾਪਤ ਕਰੀਏ, ਪ੍ਰੇਮ ਵਧਾਈਏ, ਪੁੰਨ ਦਾਨ ਕਰੀਏ, ਪੂਜਾ ਪਾਠ ਕਰੀਏ, ਫਿਰ ਬੰਦਾ ਉਸ ਰਸਤੇ ਤੇ ਤੁਰ ਪੈਂਦਾ ਹੈ, ਪਰ ਉਹ ਵੀ ਕਿਤੇ ਨਾ ਕਿਤੇ ਹੰਕਾਰ ਆ ਕੇ ਗਲ ਪੈ ਜਾਂਦਾ ਹੈ। ਕਿਤੇ ਸਵਾਰਥੀ ਬਿਰਤੀ ਹੋਣ ਕਰਕੇ ਮਨ ਇਉਂ ਕਰਦਾ ਹੈ ਆਪਣਾ ਤੇ ਆਪਣੇ ਪਰਿਵਾਰ ਦਾ, ਮੇਰਾ ਤੇ ਮੇਰਿਆਂ ਦਾ ਕੁਝ ਇਕੱਠਾ ਕਰ ਲਵਾਂ, ਇੱਕ ਦੋ ਪੀੜ੍ਹੀਆਂ ਦੀ ਜਾਇਦਾਦ ਇਕੱਤਰ ਹੋ ਜਾਏ ਘੱਟੋ ਘੱਟ। ਫਿਰ ਸੱਚੇ ਪਾਤਸ਼ਾਹ ਕਹਿੰਦੇ ਆਪਨ ਮੋਹ ਘਟੇ ਘੱਟ ਦੀਨੇ, ਮਹਾਰਾਜ ਕਹਿੰਦੇ ਐਸਾ ਮੋਹ ਹੈ ਇਹਨਾਂ ਤ੍ਰੈ ਗੁਣਾਂ ਨੇ, ਇਹਨਾਂ ਤ੍ਰੈ ਗੁਣਾਂ ਦੇ ਐਸਾ ਵਸ ਪਿਆ ਹੈ ਇਨਸਾਨ, ਮਹਾਰਾਜ ਕਹਿੰਦੇ ਇਹਦੇ ਘੱਟ ਘੱਟ ਵਿੱਚ, ਇਹਦੇ ਸਵਾਸ ਸਵਾਸ ਵਿੱਚ, ਇਹਦੇ ਸਰੀਰ ਦੇ ਰੋਮ ਰੋਮ ਦੇ ਵਿੱਚ ਉਹ ਲਾਲਸਾ ਵਸ ਗਈ ਹੈ, ਹੁਣ ਉਹ ਨਿਕਲਦੀ ਨਹੀਂ। ਭਾਵੇਂ ਕਿਸੇ ਰੂਪ ਦੇ ਵਿੱਚ ਗੁਰੂ ਘਰ ਆਈਏ ਤੇ ਜੇ ਮੰਗ ਹੀ ਰਹਿ ਗਈ, ਭਾਵੇਂ ਉਹ ਤ੍ਰੈ ਗੁਣਾਂ ਦੇ ਵਿੱਚੋਂ ਕਿਸੇ ਵੀ ਇੱਕ ਗੁਣ ਦੀ ਹੋਵੇ, ਜੇ ਮੰਗ ਹੀ ਰਹਿ ਗਈ ਫਿਰ ਉਹ ਸਮਝ ਲੈਣਾ ਚਾਹੀਦਾ ਵੀ ਉਹ ਅੰਦਰ ਅਜੇ ਵਸੀ ਹੋਈ ਹੈ ਰੋਮ ਰੋਮ ਦੇ ਵਿੱਚ ਲਾਲਸਾ। ਜਦੋਂ ਇੱਥੇ ਆ ਕੇ ਕਹਿ ਦਿੱਤਾ ਸੱਚੇ ਪਾਤਸ਼ਾਹ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੀ, ਫਿਰ ਸਮਝ ਲਓ ਵੀ ਇੱਥੇ ਹੁਣ ਤ੍ਰੈ ਗੁਣਾਂ ਤੋਂ ਖਹਿੜਾ ਛੁੱਟ ਗਿਆ, ਕਿਉਂਕਿ ਰਾਜ ਰਜਗੁਣ ਵੀ ਨਹੀਂ ਚਾਹੀਦਾ। ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮੁਕਤੀ ਸਤੋ ਗੁਣ ਵਿੱਚ ਆ ਗਈ ਉਹ ਵੀ ਨਹੀਂ ਚਾਹੀਦੀ। ਸੱਚੇ ਪਾਤਸ਼ਾਹ ਇਹ ਕੁਝ ਨਹੀਂ ਚਾਹੀਦਾ, ਕੀ ਚਾਹੀਦਾ ਹੈ, ਭਾਵੇਂ ਕੂਕਰ ਬਣਾ ਦੇਈਂ ਪਰ ਤੇਰੇ ਦਰ ਦਾ ਹੋਵਾਂ। ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਜੈ ਨਾ ਦੇ, ਜੇ ਤੂੰ ਇਹ ਵੈ ਰੱਖ ਸੀ ਤਾਂ ਜੀਉ ਸਰੀਰ ਹੋਲੇ। ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਪਾਰ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹਨੇ ਤੈਨੂੰ ਐਸਾ ਫਸਾਇਆ ਹੈ ਤੇਰੇ ਰੋਮ ਰੋਮ ਵਿੱਚ, ਇਸ ਮਾਇਆ ਦੀ ਜਿਹੜੀ ਭੁੱਖ ਹੈ, ਮਾਇਆ ਦੀ ਲਾਲਸਾ ਹੈ ਉਹ ਵਸੀ ਹੋਈ ਹੈ। ਅੱਗੇ ਫਰਮਾਨ ਕਰਦੇ ਨੇ ਏ ਸਾਜਨ ਕਛ ਕਹੋ ਉਪਾਇਆ, ਹੇ ਸਾਜਨੋ ਸੱਜਣੋ ਰੱਬ ਦੇ ਪਿਆਰਿਓ, ਮੈਨੂੰ ਕੋਈ ਉਪਾਅ ਦੱਸੋ, ਕੋਈ ਉਪਾਅ ਦੱਸੋ, ਕਿਹੜਾ ਉਪਾਅ। ਹੁਣ ਅਗਲੀ ਪੰਕਤੀ ਦੇ ਵਿੱਚ ਫਰਮਾਨ ਕਰਦੇ ਨੇ ਜਾਤੇ ਤਰੋ ਬਿਖਮ ਇਹ ਮਾਇਆ, ਹੇ ਰੱਬ ਦੇ ਪਿਆਰਿਓ ਸੱਜਣੋ, ਮੈਨੂੰ ਕੋਈ ਅਜਿਹਾ ਉਪਾਅ ਦੱਸੋ, ਅਜਿਹੀ ਕੋਈ ਵਿਧ ਦੱਸੋ, ਕਿਉਂ ਛੁੱਟੋ ਕੈਸੇ ਤਰੋ ਭਵਜਲ ਨਿਤ ਭਾਰੀ, ਰਾਖ ਰਾਖ ਮੇਰੇ ਬੀਠ ਲਾ ਜਨ ਸਰਨ ਤੁਮਾਰੀ। ਕਿਵੇਂ ਛੁੱਟਾਂ, ਕਿਵੇਂ ਤਰਾਂ, ਕਿਵੇਂ ਮੇਰਾ ਭਲਾ ਹੋ ਸਕਦਾ ਹੈ, ਕਿਵੇਂ ਮੇਰੇ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਦੇ ਨੇ, ਸੱਚੇ ਪਾਤਸ਼ਾਹ ਮੈਨੂੰ ਕੋਈ ਸਮਤ ਬਖਸ਼ਿਸ਼ ਕਰੋ। ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰਿਆ ਕਰ, ਹੇ ਰੱਬ ਦੇ ਪਿਆਰਿਓ ਸੱਜਣੋ, ਮੈਨੂੰ ਕੋਈ ਉਪਾਅ ਦੱਸੋ, ਕੋਈ ਢੰਗ, ਕੋਈ ਤਰੀਕਾ ਦੱਸੋ, ਜਿਹਦੇ ਕਰਕੇ ਬਿਖਮ ਕਹਿੰਦੇ ਨੇ ਕਠਣ ਨੂੰ, ਜਿਹੜੀ ਔਖੀ ਹੋਵੇ ਤਰਨੀ, ਜਾ ਤੇ ਤਰੋ ਬਿਖਮ ਇਹ ਮਾਇਆ, ਜਿਹਦੇ ਨਾਲ ਇਹ ਬਿਖਮ ਇਹ ਕਠਣ ਮਾਇਆ ਨੂੰ ਤਰਿਆ ਜਾ ਸਕਦਾ ਹੋਵੇ, ਜਿਹਦੇ ਨਾਲ ਇਹ ਔਖੀ ਘਾਟੀ ਨੂੰ ਪਾਰ ਕੀਤਾ ਜਾ ਸਕਦਾ ਹੋਵੇ, ਜਿਹਦੇ ਨਾਲ ਇਸ ਔਖੇ ਭਵਜਲ ਸੰਸਾਰ ਸਮੁੰਦਰ ਨੂੰ ਪਾਰ ਕੀਤਾ ਜਾ ਸਕਦਾ ਹੋਵੇ, ਦੱਸੋ। ਕਿਉਂਕਿ ਸੰਸਾਰ ਵਿੱਚ ਜਿੱਧਰ ਨੂੰ ਵੀ ਹੱਥ ਪੈਰ ਮਰਦੇ ਆ ਉੱਧਰ ਨੂੰ ਡੁੱਬਦੇ ਹੀ ਜਾਂਦੇ ਆ, ਬਾਹਰ ਨਹੀਂ ਨਿਕਲ ਹੁੰਦਾ। ਭਾਵੇਂ ਤਰਨਾ ਜਾਣਦਾ ਹੋਵੇ ਬੰਦਾ, ਪਰ ਤਰਨ ਦਾ ਤਰੀਕਾ ਤੇ ਹੋਵੇ ਨਾ, ਫੇਰ ਹੀ ਉਸ ਪਾਣੀ ਤੋਂ ਬਾਹਰ ਨਿਕਲੇਗਾ। ਜੇ ਤਰਨ ਦਾ ਤਰੀਕਾ ਹੀ ਨਾ ਆਉਂਦਾ ਹੋਵੇ ਫਿਰ ਪਾਣੀ ਤੋਂ ਬਾਹਰ ਨਹੀਂ ਨਿਕਲ ਸਕਦਾ। ਪਾਣੀ ਦੋਨੇ ਹੀ ਕੰਮ ਕਰਦਾ ਹੈ, ਪਾਣੀ ਤੈਰਾਕੂ ਨੂੰ ਤਾਰ ਵੀ ਦਿੰਦਾ ਹੈ ਤੇ ਪਾਣੀ ਉਸੇ ਹੀ ਸਰੀਰ ਵਾਲੇ ਨੂੰ ਡੋਬ ਵੀ ਦਿੰਦਾ ਹੈ ਜੇ ਤਰਨਾ ਨਾ ਆਉਂਦਾ ਹੋਵੇ। ਪਾਣੀ ਦਾ ਤੇ ਇੱਕੋ ਹੀ ਕੰਮ ਹੈ ਨਾ, ਜਿਵੇਂ ਅੱਗ ਹੈ ਜੀ, ਅੱਗ ਦੇ ਵਿੱਚ ਭਾਵੇਂ ਪਿਆਰ ਨਾਲ ਕਿਸੇ ਵਸਤੂ ਨੂੰ ਪਾ ਦਿਓ, ਭਾਵੇਂ ਗੁੱਸੇ ਨਾਲ ਪਾ ਦਿਓ, ਉਹਦਾ ਤੇ ਸੁਭਾਅ ਹੈ ਉਹਨੇ ਸਾੜ ਕੇ ਸਵਾਹ ਹੀ ਕਰ ਦੇਣਾ। ਉਹਨੂੰ ਕੋਈ ਇਸ ਗੱਲ ਦੇ ਨਾਲ ਮਤਲਬ ਨਹੀਂ ਵੀ ਇਹਨੇ ਮੇਰੇ ਵਿੱਚ ਇਹ ਚੀਜ਼ ਪਿਆਰ ਨਾਲ ਵਿਭੂਤੀ ਵਜੋਂ ਪਾਈ ਹੈ ਜਾਂ ਇਹਨੇ ਮੇਰੇ ਨਾਲ ਇਹ ਰੋਸ ਵਜੋਂ ਚੀਜ਼ ਪਾਈ ਹੈ। ਅੱਗ ਦਾ ਕੀ ਸੁਭਾਅ ਹੈ? ਉਹਨੇ ਸਾੜ ਦੇਣੀ ਹੈ। ਪਾਣੀ ਦਾ ਸੁਭਾਅ ਕੀ ਹੈ? ਉਹਨੇ ਡੋਬ ਦੇਣਾ ਹੈ।
ਇਹ ਤੇ ਕੋਈ ਤਰਨਾ ਜਾਣਦਾ ਹੋਵੇ ਪਾਣੀ ਵਿੱਚੋਂ ਉਹੀ ਤਰ ਕੇ ਬਾਹਰ ਨਿਕਲ ਸਕਦਾ, ਨਹੀਂ ਤੇ ਪਾਣੀ ਨੇ ਡੋਬ ਹੀ ਦੇਣਾ ਹੁੰਦਾ ਹੈ। ਸੱਚੇ ਪਾਤਸ਼ਾਹ ਰੱਬ ਦੇ ਪਿਆਰਿਆਂ ਦੇ ਚਰਨਾਂ ਵਿੱਚ ਅਰਦਾਸ ਕਰਨ ਵਾਸਤੇ ਕਹਿ ਰਹੇ ਨੇ, ਇਹ ਸਾਜਨ ਕਸ਼ ਕਹੋ ਉਪਾਇਆ, ਮੈਨੂੰ ਕੋਈ ਉਪਾਅ ਦੱਸੋ, ਕੋਈ ਹੀਲਾ ਕੋਈ ਵਸੀਲਾ ਬਣਾਓ, ਜਿਹਦੇ ਨਾਲ ਜਾ ਤੇ ਤਰੋ ਬਿਖਮ ਇਹ ਮਾਇਆ। ਜਿਸ ਤਰੀਕੇ ਦੇ ਨਾਲ, ਜਿਸ ਉਪਾਅ ਦੇ ਨਾਲ ਇਹ ਕਠਿਨ ਜਿਹੜੀ ਮਾਇਆ ਹੈ, ਇਹ ਬਿਖਮ ਜਿਹੜੀ ਘਾਟੀ ਹੈ, ਔਖੀ ਘਾਟੀ ਹੈ, ਇਸ ਮਾਇਆ ਨੂੰ ਮੈਂ ਤਰ ਸਕਾਂ, ਸੰਸਾਰ ਸਮੁੰਦਰ ਤੋਂ ਤਰ ਕੇ ਮੇਰਾ ਭਲਾ ਹੋ ਸਕੇ, ਕਰ ਕਿਰਪਾ ਸਤਸੰਗ ਮਿਲਾਏ। ਕਿਰਪਾ ਕਰੋ ਸੱਚੇ ਪਾਤਸ਼ਾਹ, ਮੈਨੂੰ ਸਤਸੰਗਤ ਮਿਲ ਜਾਵੇ, ਸਤਸੰਗਤ ਮਿਲਾ ਦਿਓ ਮੈਨੂੰ ਮਹਾਰਾਜ। ਇੱਥੇ ਕੀ ਹੁੰਦਾ ਆ ਕੇ ਜੀ, ਸਤਸੰਗਤ ਵਿੱਚ ਕਿਉਂ ਮਿਲੀਦਾ ਆ ਕੇ? ਵੇਖੋ, ਆਪ ਜੀ ਸਾਰੇ ਪ੍ਰੇਮ ਦੇ ਨਾਲ ਹਜ਼ੂਰ ਦੇ ਚਰਨਾਂ ਵਿੱਚ ਸਜੇ ਹੋਏ ਹੋ, ਕਿਸੇ ਨੂੰ ਕੋਈ ਨੀ ਪਤਾ ਕੌਣ ਕਿੱਥੋਂ ਆਇਆ ਹੈ, ਕਿੱਥੋਂ ਬੈਠਾ ਹੈ। ਜਿੰਨਿਆਂ ਕੁ ਨੂੰ ਜਾਣਦੇ ਹੋਵਾਂਗੇ ਉਹਨਾਂ ਕੁ ਦਾ ਪਤਾ ਹੋਏਗਾ, ਦੂਜੇ ਦਾ ਕਿਸੇ ਦਾ ਕੋਈ ਪਤਾ ਨਹੀਂ। ਸੰਗਤ ਵਿੱਚ ਕੋਈ ਬਾਹਰੋਂ ਆ ਗਿਆ ਚੋਰ, ਆ ਕੇ ਬਹਿ ਗਿਆ, ਕਿਸੇ ਨੂੰ ਕੀ ਪਤਾ ਹੈ ਚੋਰ ਹੈ। ਕੋਈ ਬਾਹਰੋਂ ਆਇਆ ਠੱਗ ਲੁਟੇਰਾ, ਆ ਕੇ ਬਹਿ ਗਿਆ, ਕਿਸੇ ਨੂੰ ਕੀ ਪਤਾ ਹੈ ਠੱਗ ਲੁਟੇਰਾ ਹੈ। ਆ ਕੇ ਬਹਿ ਗਿਆ, ਬਸ ਉਸੇ ਵੇਲੇ ਕਹਿ ਦਿੱਤਾ ਜਾਂਦਾ ਸਾਧ ਸੰਗਤ ਜੀ, ਆਪ ਜੀ ਇੱਥੇ ਜੋੜੇ ਉਤਾਰੋ, ਇੱਥੇ ਲੰਗਰ ਛਕੋ, ਇੱਥੇ ਬੈਠ ਕੇ ਦੀਵਾਨ ਸੁਣੋ, ਇੱਥੇ ਆਹ ਕਾਰਜ ਕਰ ਲਓ ਸੰਗਤ ਜੀ, ਇੱਦਾਂ ਬੈਠੋ। ਉਹ ਅਗਲਾ ਕਹਿੰਦਾ ਮੈਂ ਤੇ ਚੋਰ ਹਾਂ, ਪਰ ਇੱਥੇ ਮੈਨੂੰ ਸਾਧ ਕਿਹਾ ਜਾ ਰਿਹਾ ਹੈ, ਸਾਧ ਸੰਗਤ ਜੀ, ਸਤਸੰਗਤ ਵਿੱਚ ਆਇਓ, ਤੁਹਾਨੂੰ ਜੀ ਆਇਆਂ ਨੂੰ, ਚੋਰਾਂ ਨੂੰ ਵੀ ਜੀ ਆਇਆਂ ਨੂੰ ਕਿਹਾ ਜਾਂਦਾ ਹੈ, ਠੱਗਾਂ ਜਵਾਰੀਆਂ ਨੂੰ ਵੀ ਜੀ ਆਇਆਂ ਨੂੰ ਕਿਹਾ ਜਾਂਦਾ ਹੈ। ਹੁਣ ਅਸੀਂ ਜੇ ਸਾਰੇ ਆਪਣੇ ਅੰਦਰ ਨਿਗਾਹ ਮਾਰ ਕੇ ਵੇਖੀਏ, ਤੇ ਜਦੋਂ ਅੰਦਰ ਸਾਡੇ ਪਾਪਾਂ ਦੀ ਤਸਵੀਰ ਸਾਡੇ ਸਾਹਮਣੇ ਆਉਂਦੀ ਹੈ, ਉਦੋਂ ਇਉਂ ਲੱਗਦਾ ਹੈ ਮਹਾਰਾਜ ਨੂੰ ਅਸੀਂ ਮੁੱਖ ਦਿਖਾਉਣ ਜੋਗੇ ਨਹੀਂ। ਜਦੋਂ ਕਿਸੇ ਦੀ ਚੋਰੀ ਫੜੀ ਜਾਵੇ ਨਾ, ਬੰਦੇ ਨੂੰ ਕਿਹਾ ਜਾਵੇ ਵੀ ਤੇਰੀ CCTV ਫੁਟੇਜ ਸਾਡੇ ਹੱਥ ਲੱਗੀ ਹੈ, ਤੇ ਉਹਦੇ ਪੈਰੋਂ ਜ਼ਮੀਨ ਨਿਕਲ ਜਾਂਦੀ ਹੈ, ਵੀ ਹੁਣ ਸਬੂਤ ਹੱਥ ਲੱਗ ਗਿਆ, ਹੁਣ ਕੀ ਕਰਾਂਗੇ, ਹੁਣ ਨਹੀਂ ਭੱਜਿਆ ਜਾਣਾ। ਇਸੇ ਤਰ੍ਹਾਂ ਹੀ ਜਿਹੜੀ ਸਾਡੇ ਅੰਦਰ ਦੀ ਤਸਵੀਰ ਹੈ, ਸਾਡੇ ਕੀਤੇ ਹੋਏ ਪਾਪਾਂ ਦੀ, ਗੁਨਾਹਾਂ ਦੀ, ਉਹ ਸਾਡੇ ਅੰਦਰ ਦਿਸਦੀ ਹੈ ਸਾਨੂੰ, ਉਹ ਪਿਕਚਰ, ਉਹ ਮੂਵੀ, ਉਹ ਫੁਟੇਜ ਸਾਡੇ ਅੰਦਰ ਸਾਨੂੰ ਦਿਸਦੀ ਹੈ। ਇਸ ਕਰਕੇ ਫਿਰ ਉਹ ਜਦੋਂ ਦਿਸਣ ਲੱਗ ਪੈਂਦੀ ਹੈ, ਫਿਰ ਪੈਰਾਂ ਥੱਲੋਂ ਮਿੱਟੀ ਨਿਕਲ ਜਾਂਦੀ ਹੈ, ਵੀ ਹੁਣ ਕਿੱਥੇ ਫਸਾਂਗੇ। ਪਤਾ ਹੈ ਵੀ ਆਹ ਕੀਤੇ ਨੇ ਪਾਪ ਤੇ ਗੁਨਾਹ, ਇਹਨਾਂ ਨੂੰ ਬਖਸ਼ਾਉਣਾ ਹੀ ਚਾਰਾ ਹੈ, ਹੋਰ ਤਾਂ ਕੋਈ ਹੀਲਾ ਹੀ ਨਹੀਂ ਹੋ ਸਕਦਾ। ਹੁਣ ਸੱਚੇ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ, ਮਹਾਰਾਜ ਮੇਰੇ ਕੋਲ ਕੋਈ ਉਪਾਅ ਨਹੀਂ, ਕੋਈ ਹੀਲਾ ਵਸੀਲਾ ਨਹੀਂ, ਹੇ ਰੱਬ ਦੇ ਪਿਆਰਿਓ, ਕੋਈ ਹੀਲਾ ਵਸੀਲਾ ਮੇਰਾ ਕਰੋ, ਮੈਨੂੰ ਸਮਝਾਓ, ਕੋਈ ਢੰਗ ਤਰੀਕਾ ਦੱਸੋ, ਜਿਹਦੇ ਨਾਲ ਇਹ ਕਠਿਨ ਜਿਹੜੀ ਔਖੀ ਮਾਇਆ, ਇਹਦੇ ਤੋਂ ਮੇਰਾ ਛੁਟਕਾਰਾ ਹੋ ਸਕੇ। ਕਿਵੇਂ ਹੋ ਸਕਦਾ ਹੈ ਛੁਟਕਾਰਾ? ਕਿਰਪਾ ਕਰਕੇ ਮਹਾਰਾਜ ਮੈਨੂੰ ਸਤਸੰਗਤ ਦਾ ਮੇਲਾ ਬਖਸ਼ ਦਿਓ। ਹਮ ਅਵਗੁਣ ਭਰੇ, ਭੱਟ ਕੀਰਤ ਜੀ ਇੱਕ ਅਰਦਾਸ ਕਰਦੇ ਨੇ, ਇੱਕ ਅਰਦਾਸ ਕਰ ਰਹੇ ਨੇ ਭੱਟ ਕੀਰਤ ਜੀ, ਕਿ ਹਮ ਅਵਗੁਣ ਭਰੇ, ਏਕ ਗੁਣ ਨਾਹੀ ਅੰਮ੍ਰਿਤ ਛਾੜ, ਬਿਖੈ ਬਿਖ ਖਾਹੀ ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਸ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ, ਰੱਖੋ ਸਰਣਾਈ। ਸੱਚੇ ਪਾਤਸ਼ਾਹ ਸ਼ਰਨ ਵਿੱਚ ਰੱਖ ਲਓ, ਇੰਨੇ ਮੈਂ ਪਾਪ ਕਰਦਾ, ਇੰਨੇ ਮੈਂ ਔਗਣ ਕਰਦਾ, ਕਿਰਪਾ ਕਰਕੇ ਜੇ ਤੁਹਾਡੀ ਸੰਗਤ ਪ੍ਰਾਪਤ ਹੋ ਜਾਵੇ, ਤੁਹਾਡੀ ਸ਼ਰਨ ਪ੍ਰਾਪਤ ਹੋ ਜਾਵੇ, ਫਿਰ ਮੈਂ ਕੋਈ ਤਰਨ ਦਾ ਮੇਰਾ ਹੀਲਾ ਹੋ ਸਕਦਾ ਹੈ, ਪਰ ਮੰਨਣਾ ਤੇ ਪਏਗਾ ਨਾ। ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਮੈਂ ਜਿਹਾ ਨਾ ਹਰਾਮ ਖੋਰ ਹੋਰ ਨਾ ਕੋਈ ਅਵਗੁਣ ਯਾਰਾ। ਐਡੇ ਭਾਰੇ ਤੇ ਕਠਿਨ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਮਹਾਰਾਜ ਮੇਰੇ ਵਰਗਾ ਕੋਈ ਹਰਾਮ ਖੋਰ ਤੇ ਮੇਰੇ ਵਰਗਾ ਕੋਈ ਔਗਣ ਯਾਰਾ ਹੋ ਹੀ ਨਹੀਂ ਸਕਦਾ ਸੰਸਾਰ ਵਿੱਚ। ਅਰਦਾਸ ਕਰੀਏ ਸੱਚੇ ਪਾਤਸ਼ਾਹ, ਹੋ ਸਕਦਾ ਹੈ ਅਜਾਮਲ ਤੋਂ ਬਾਅਦ ਦੂਜਾ ਸਾਡਾ ਹੀ ਨੰਬਰ ਹੋਵੇ, ਜਿਸ ਕਦਰ ਤੂੰ ਸਾਨੂੰ ਬਖਸ਼ਿਆ ਹੈ, ਜਿਸ ਕਦਰ ਗਰੀਬ ਨਿਵਾਜ ਤੂੰ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਮਹਾਰਾਜ ਆਪ ਜੀ ਦਾ ਰੋਮ ਰੋਮ ਕਰਕੇ ਵੀ ਸ਼ੁਕਰਾਨਾ ਕਰੀਏ, ਤੇ ਕਦੇ ਅਹਿਸਾਨ ਨਹੀਂ ਚੁਕਾਇਆ ਜਾ ਸਕਦਾ। ਮਹਾਰਾਜ ਕਿਰਪਾ ਕਰੋ, ਸਤਸੰਗਤ ਦਾ ਮੇਲਾ ਹੋ ਜਾਵੇ। ਜੇ ਸਤਸੰਗਤ ਦਾ ਮੇਲਾ ਹੋ ਜਾਵੇ, ਹੁਣ ਇਸ ਅੰਤਲੀ ਪੰਕਤੀ ਦੇ ਵਿੱਚ ਫਰਮਾਨ ਕਰਦੇ ਨੇ ਧੰਨ ਪੰਚਮ ਪਾਤਸ਼ਾਹ ਸੱਚੇ ਪਾਤਸ਼ਾਹ, ਮਹਾਰਾਜ ਕਹਿੰਦੇ ਜੇ ਸਤਸੰਗਤ ਮਿਲ ਗਈ ਨਾ ਤੈਨੂੰ, ਫਿਰ ਕੀ ਹੋਏਗਾ? ਨਾਨਕ ਤਾਕੈ ਨਿਕਟ ਨਾ ਮਾਏ। ਜਿਨ੍ਹਾਂ ਨੂੰ ਸਤਸੰਗਤ ਮਿਲ ਜਾਂਦੀ ਹੈ ਨਾ,
ਜਿਨ੍ਹਾਂ ਨੂੰ ਸਤ ਸੰਗਤ ਦਾ ਮੇਲਾ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਮਾਇਆ ਉਹਨਾਂ ਦੇ ਨਿਕਟ ਨੇੜੇ ਵੀ ਨਹੀਂ ਆ ਸਕਦੀ। ਸੰਗਤ ਵਿੱਚ ਬੈਠੇ ਹੋ, ਸਜੇ ਹੋ ਪ੍ਰੇਮ ਦੇ ਨਾਲ, ਇੱਥੇ ਕੋਈ ਵਿਕਾਰ ਨਹੀਂ ਆ ਰਿਹਾ। ਜਿੰਨਾ ਸਮਾਂ ਸਜੇ ਰਹੋਗੇ, ਬੈਠੇ ਰਹੋਗੇ, ਭਾਵੇਂ ਬਚਨ ਘੱਟ ਸਮਝ ਆਉਣ, ਭਾਵੇਂ ਕੋਈ ਗੱਲ ਭੁੱਲਦੀ ਹੋਵੇ, ਪਰ ਜਿੰਨਾ ਸਮਾਂ ਬੈਠੇ ਰਹੋਗੇ ਨਾ, ਮਨ ਐਨ ਨਿਰਮਲ ਹੋਇਆ ਰਹੇਗਾ। ਇਉਂ ਪ੍ਰਤੀਤ ਹੁੰਦਾ ਹੈ ਦਰਸ਼ਨ ਕਰਕੇ ਇੱਕ ਦੂਜੇ ਦੇ, ਇਉਂ ਲੱਗਦਾ ਇਹਦੇ ਵਰਗਾ ਭਗਤੀ ਕੋਈ ਨਹੀਂ ਹੋਣਾ ਅੰਦਰੋਂ, ਭਾਵੇਂ ਜਿਹੋ ਜਿਹਾ ਮਰਜ਼ੀ ਕਿਉਂ ਨਾ ਕੋਈ ਮੇਰੇ ਵਰਗਾ ਹੋਵੇ। ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਸਾਨੂੰ ਵਾਰ ਵਾਰ ਕਿਉਂ ਕਹਿ ਰਹੇ ਨੇ ਸਤਸੰਗਤ ਦਾ ਮੇਲਾ ਹੋਵੇ? ਕਿਉਂਕਿ ਸਤਸੰਗਤ ਦੇ ਵਿੱਚ ਆ ਕੇ ਸਿੱਖਿਆ ਪ੍ਰਾਪਤ ਹੋਣੀ ਹੈ, ਸਤਸੰਗਤ ਦੇ ਵਿੱਚ ਆ ਕੇ ਸਮੱਤ ਪ੍ਰਾਪਤ ਹੋਣੀ ਹੈ, ਸੋਝੀ ਮਿਲਣੀ ਹੈ, ਤੇ ਉਸ ਸੋਝੀ ਦੇ ਨਾਲ ਫਿਰ ਸਾਡਾ ਪਾਰੋ ਤਾਰਾ ਹੋਣਾ ਹੈ, ਇਸ ਸੰਸਾਰ ਪਵਜਲ ਸਮੁੰਦਰ ਤੋਂ ਤਰਨਾ ਹੈ, ਲੋਕ ਵੀ ਸੁਖੀਆ ਹੋ ਜਾਣਾ ਹੈ ਤੇ ਪਰਲੋਕ ਵੀ ਸੁਹੇਲੇ ਹੋ ਜਾਣੇ ਨੇ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸੱਚੇ ਪਾਤਸ਼ਾਹ ਮਹਾਰਾਜ ਤਰਸ ਕਰਨ, ਕਿਰਪਾ ਕਰਨ, ਸਤਸੰਗਤ ਦਾ ਮੇਲਾ ਹੋਵੇ ਤੇ ਜਿਹੜੇ ਇਹ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਤੋਂ ਸਾਡਾ ਖਹਿੜਾ ਛੁੱਟ ਜਾਏ। ਕਿਉਂਕਿ ਹਜ਼ੂਰ ਨੇ ਮੋਹਰ ਲਾ ਦਿੱਤੀ, ਮਹਾਰਾਜ ਕਹਿੰਦੇ ਉਹਨਾਂ ਦੇ ਫਿਰ ਮਾਇਆ ਨੇੜੇ ਵੀ ਨਹੀਂ ਆ ਸਕਦੀ ਜਿਹਨਾਂ ਨੂੰ ਸਤਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋ ਜਾਂਦੀਆਂ ਨੇ। ਆਪ ਸਮੂਹ ਸੰਗਤਾਂ ਨੇ ਬੜੇ ਪ੍ਰੇਮ ਨਾਲ ਬੈਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕੀਤੀ ਹੈ। ਬੇਨਤੀ ਭੁੱਲਾਂ ਹੋਈਆਂ ਹੋਣਗੀਆਂ, ਆਪ ਜੀਆਂ ਨੇ ਗਰੀਬ ਨਿਵਾਜੀ ਕਰਕੇ ਤਰਸ ਕਰਕੇ ਬਖਸ਼ ਲੈਣੀਆਂ, ਸਦਾ ਜੋੜਿਆਂ ਵਿੱਚ ਬਿਠਾਈ ਰੱਖਣਾ। ਅਵੰਤਲੀਆਂ ਦੋ ਪੰਕਤੀਆਂ ਦਾ ਪਾਠ ਕਰਕੇ ਫਿਰ ਆਨੰਦ ਸਾਹਿਬ ਜੀ ਦਾ ਜਾਪ ਕਰੀਏ ਜੀ।

ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਧੰਨ ਹੋ ਗੁਰੂ ਕਲਗੀਧਰ ਸਵਾਮੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਹੋ ਦੀਨ ਦੁਨੀ ਕੇ ਵਾਲੀ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਆਸਾ ਕੀ ਵਾਰ ਦੇ ਕੀਰਤਨ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ ਦਰ ਕਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣ

ਵਾਧੇ ਵਰਕਤਾਂ ਬਖਸ਼ਿਸ਼ ਕਰਨੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਧੰਨ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਜੀ ਕੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ, ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ, ਸਮੂਹ ਸੰਗਤਾਂ ਵੱਲੋਂ, ਸਮੂਹ ਕੈਲਗਰੀ ਨਿਵਾਸੀ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਹੈ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕਰਕੇ ਸੱਚੇ ਪਾਤਸ਼ਾਹ ਆਪ ਜੀਆਂ ਦੀ ਚਲਾਈ ਹੋਈ ਚਾਲੀ ਅਨੁਸਾਰ ਗੁਰਬਾਣੀ ਦੀ ਪਾਵਨ ਪਵਿੱਤਰ ਸੰਥਿਆ ਪ੍ਰਾਰੰਭ ਕਰਨ ਦਾ ਕਾਰਜ ਬਖਸ਼ਿਸ਼ ਕੀਤਾ ਹੈ ਸੱਚੇ ਪਾਤਸ਼ਾਹ। ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਸਵੇਰ ਅਤੇ ਸ਼ਾਮ ਦੋਨੋਂ ਵੇਲੇ ਦੇ ਸੰਥਿਆ ਗੁਰਬਾਣੀ ਦੇ ਪ੍ਰਾਰੰਭਤਾ ਦੀ ਅਰਦਾਸ ਹੈ। ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਉਹ ਸਮੂਹ ਵਿਦਿਆਰਥੀਆਂ ਸਿਖਿਆਰਥੀਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖ ਕੇ ਪ੍ਰੇਮ ਭਾਵਨਾ ਸਤਿਕਾਰ ਦੇ ਸਹਿਤ ਸੰਥਿਆ ਗ੍ਰਹਿਣ ਕਰਨ ਦੀ ਆਪ ਜੀਆਂ ਨੇ ਬਲ ਬੁੱਧੀ ਸਮਰੱਥਾ ਬਖਸ਼ਿਸ਼ ਕਰਨੀ। ਸਮੂਹ ਗਿਆਨੀ ਸਿੰਘਾਂ ਦੇ ਉਸਤਾਦਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖ ਕੇ ਸੱਚੇ ਪਾਤਸ਼ਾਹ ਆਪ ਜੀਆਂ ਨੇ ਅੰਗ ਔਰ ਸੰਗ ਸਹਾਈ ਹੋ ਕੇ ਪਾਵਨ ਪਵਿੱਤਰ ਗੁਰਬਾਣੀ ਦੇ ਵਧੀਕ ਤੋਂ ਵਧੀਕ ਪ੍ਰੇਮ ਪਿਆਰ ਸਤਿਕਾਰ ਅਦਬ ਭੈ ਭਾਵਨੀ ਸ਼ੁੱਧਤਾ ਦੇ ਸਹਿਤ ਜਾਪ ਕਰਨ ਅਤੇ ਕਰਵਾਉਣ ਦਾ ਬਲ ਬਖਸ਼ਿਸ਼ ਕਰਨਾ। ਨਿਰਵਿਘਨਤਾ ਸਹਿਤ ਖੁਸ਼ੀਆਂ ਭਰੀਆਂ ਸੰਪੂਰਨਤਾਈਆਂ ਬਖਸ਼ਿਸ਼ ਕਰਨੀਆਂ। ਸਿਰ ਤੇ ਮਿਹਰਾਂ ਭਰਿਆ ਹੱਥ ਰੱਖ ਕੇ ਸਮੁੱਚੇ ਹੀ ਕਾਰਜ ਆਪ ਜੀਆਂ ਨੇ ਆਪ ਅੰਗ ਔਰ ਸੰਗ ਸਹਾਈ ਹੋ ਕੇ ਕਰਵਾ ਲੈਣੇ। ਮਿਹਰ ਕਰਨੀ ਸਭ ਤਰ੍ਹਾਂ ਕਰਕੇ ਸਹਾਈ ਹੋਣਾ ਸੱਚੇ ਪਾਤਸ਼ਾਹ ਜੀ ਆਪੇ ਲਾਇਓ ਆਪਣਾ ਪਿਆਰ ਸਮੂਹ ਸੰਗਤਾਂ ਦੇ ਵਿੱਚ ਬੇਅੰਤ ਉਤਸ਼ਾਹ ਉਦਮ ਉਪਰਾਲਾ ਚਾਓ ਅਤੇ ਉਮਾ ਬਖਸ਼ਿਸ਼ ਕਰਨਾ। ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਆਪ ਜੀਆਂ ਨੇ ਵਧੀਕ ਤੋਂ ਵਧੀਕ ਗੁਰਬਾਣੀ ਦਾ ਪਰਸਪਰ ਪਿਆਰ ਸੰਗਤਾਂ ਦੇ ਹਿਰਦਿਆਂ ਦੇ ਵਿੱਚ ਵਸਾਉਣਾ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸ਼ਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

0: ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਸਤਿਗੁਰ ਜੀ ਅੱਗੇ ਤੋਂ ਸਮਰਥ ਬਖਸ਼ਿਸ਼ ਕਰਨ, ਸਤਿਗੁਰ ਦੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸਿੰਘ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ, ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਇਹ ਸੰਤਕਾਰ ਜੋ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਿਨ੍ਹਾਂ ਦੇ ਜੱਥੇ ਨੇ ਆਪ ਜੀ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਹੈ, ਹੁਣ ਭਾਈ ਵਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲਿਆਂ ਦੇ ਜੱਥੇ ਪਾਸੋਂ ਕੀਰਤਨ ਸਰਵਣ ਕਰੀਏ। ਇਹਨਾਂ ਤੋਂ ਬਾਅਦ ਢਾਡੀ ਵਾਰਾਂ ਸਰਵਣ ਕਰਾਂਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ। ਜੂਨ 1984 ਦੇ ਘੱਲੂਘਾਰੇ ਦੇ ਸੰਬੰਧ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸਹਿਜ ਪਾਠ ਆਰੰਭ ਹਨ, ਜਿਨ੍ਹਾਂ ਦੇ ਆਉਣ ਵਾਲੇ ਐਤਵਾਰ 7 ਜੂਨ ਨੂੰ ਭੋਗ ਪਾਏ ਜਾਣਗੇ ਅਤੇ ਸ਼ਹੀਦਾਂ ਦੀ ਯਾਦ ਵਿੱਚ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਕੀਰਤਨ ਅਤੇ ਇਤਿਹਾਸ ਸਰਵਣ ਕਰਨਾ ਜੀ। ਹੁਣ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਵਿਕਰਮਜੀਤ ਸਿੰਘ ਜੀ, ਗੁਰਦਾਸਪੁਰ ਵਾਲਿਆਂ ਦਾ ਰਾਗੀ ਜੱਥਾ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੱਥੇ ਦਾ। ਹੁਣ ਸਮਾਂ ਢਾਡੀ ਵਾਰਾਂ ਦਾ ਹੈ, ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਜੋ ਅੱਜ ਹੀ ਸਾਡੇ ਕੋਲ ਜੱਥਾ ਪਹੁੰਚਿਆ ਹੈ। ਸਾਰੀਆਂ ਸੰਗਤਾਂ ਵੱਲੋਂ ਜੱਥੇ ਦਾ ਜੀ ਆਇਆਂ ਕਰਦੇ ਹਾਂ। ਆਓ ਤਿੰਨਾਂ ਦੇ ਜੱਥੇ ਪਾਸੋਂ ਇੱਕ ਘੰਟੇ ਵਾਸਤੇ ਢਾਡੀ ਵਾਰਾਂ ਸਰਵਣ ਕਰੀਏ। ਜੂਨ 1984 ਦੇ ਘੱਲੂਘਾਰੇ ਦੇ ਸੰਬੰਧ ਵਿੱਚ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਐਤਵਾਰ ਨੂੰ ਮੇਨ ਹਾਲ ਵਿੱਚ ਪੈਣਗੇ, ਸਵੇਰੇ 9:15। ਉਸ ਤੋਂ ਬਾਅਦ ਸ਼ਹੀਦਾਂ ਦੀ ਯਾਦ ਦੇ ਵਿੱਚ ਦੀਵਾਨ ਸੱਜਣਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਲਾਲ ਕਿਲੇ ਉੱਤੇ ਇਹਦਾ ਝੁੱਲਿਆ ਪਮਦੀ ਝੰਡਾ,
1: ਲਾਲ ਕਿਲੇ ਉੱਤੇ ਇਹਦਾ ਝੁੱਲਿਆ ਪਮਦੀ ਝੰਡਾ,
0: ਲਾਲ ਕਿਲੇ ਉੱਤੇ ਇਹਦਾ ਝੁੱਲਿਆ ਪਮਦੀ ਝੰਡਾ,
1: ਲਾਲ ਕਿਲੇ ਉੱਤੇ ਇਹਦਾ ਝੁੱਲਿਆ ਪ

ਪੇਕੇ ਜਵਾਨ ਹੋਏ ਤੀਰ ਤੇ ਕਮਾਨ ਸਾਰੇ ਹੈਕ ਵਿੱਚ ਤੀਰਾ ਵਾਂਗੂ ਵੱਜਿਆ ਗੋਬਿੰਦ ਸਿੰਘ ਰੱਜੇ ਉਹਦੀ ਮਿਹਰ ਨਾਲ ਮੰਗਤੇ ਹਜ਼ਾਰ ਲੱਖਾਂ ਪ੍ਰੇਮ ਤੇ ਪ੍ਰੀਤ ਨਾਲ ਰੱਜਿਆ ਗੋਬਿੰਦ ਸਿੰਘ ਰਹਿਣਾ ਨਾ ਕੋਈ ਉਸਦੇ ਮੁਕਾਬਲੇ ਮੈਦਾਨ ਵਿੱਚ ਆ ਬੱਦਲਾਂ ਦੇ ਵਾਂਗੂ ਜਦੋਂ ਗੱਜਿਆ ਗੋਬਿੰਦ ਸਿੰਘ ਸਿੰਘ ਨਾਮ ਸ਼ੇਰਦਾ ਏ ਤਾਂਯੋ ਸਿੰਘ ਜੰਗ ਦੇ ਮੈਦਾਨ ਵਿੱਚ ਰੋਮ ਨਾਲ ਗੱਜੇ ਨੇ ਗੋਰੇ ਕਾਲੇ ਭੂਰੇ ਮਗਲਾਨੀ ਤੇ ਆਰਾਨੀ ਸਾਰੇ ਖਾਲਸੇ ਦੇ ਸਾਹਮਣੇ ਮੈਦਾਨ ਛੱਡ ਭਜੇ ਨੇ ਆਓ ਮੇਰੇ ਪਾਤਸ਼ਾਹ ਮੇਰੇ ਸਾਹਿਬਾਂ ਦੀ ਪਾਵਨ ਪਵਿੱਤਰ ਗੋਦਾ ਆਨੰਦ ਮਾਣ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤੀ ਸਤਿਕਾਰਯੋਗ ਗੁਰੂ ਰੂਪਾ ਗੁਰੂ ਖਾਲਸਾ ਸਤਿਸੰਗਤ ਜੀਓ ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਪਿਆਰ ਤੇ ਅਬਦ ਸਤਿਕਾਰ ਭਾਵਨਾ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਕੋਈ ਵੀ ਰਸਨਾ ਬਾਂਝੀ ਨਾ ਰਵੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੁਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹੇ ਆ ਸਭਨੀ ਜਾਈ ਰਹਾਓ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚਾ ਬਖਾਨਾ ਆਪ ਸਾਰੀਆਂ ਸੰਗਤਾਂ ਗੁਰੂ ਕੇ ਹਜ਼ੂਰੀ ਕੀਰਤਨੀਆਂ ਸਿੰਘਾਂ ਪਾਸੋਂ ਅੰਮ੍ਰਿਤ ਬਾਣੀ ਅੰਮ੍ਰਿਤ ਕੀਰਤਨ ਦਾ ਆਨੰਦ ਮਾਣ ਰਹੇ ਸੀ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਾਤਾ ਮੇਰੀ ਕਥਾ ਕੀਰਤਨ ਸਖਦਾਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਬ ਦੀ ਬਾਣੀ ਸੁਣਨੀ ਉਹਦੇ ਪਾਵਨ ਪਵਿੱਤਰ ਬਚਨ ਸੁਣਨੇ ਬੋਲ ਸੁਣਨੇ ਕੀਰਤਨ ਸੁਣਨਾ ਕਥਾ ਵਿਚਾਰਾਂ ਸੁਣਨੀਆਂ ਢਾਡੀ ਬਾਰਾਂ ਸੁਣਨੀਆਂ ਗੁਰੂ ਘਰ ਆ ਕੇ ਸੇਵਾ ਕਰਨੀ ਨਕਮਸਤਕ ਹੋਣਾ ਤਨ ਮਨ ਧਨ ਦੇ ਨਾਲ ਸਵਾਵਾਂ ਨਿਭਾ ਕੇ ਇਹ ਬੇਨਤੀ ਕਰਨੀ ਵੀ ਮਹਾਰਾਜ ਸੱਚੇ ਪਾਤਸ਼ਾਹ ਇਹ ਤੁਸੀਂ ਸਾਡੇ 'ਤੇ ਤਰਸ ਕੀਤਾ ਅਤੇ ਅਸੀਂ ਤੇਰੀ ਗੋਦ ਵਿੱਚ ਆ ਕੇ ਮੰਗਤੇ ਬਣ ਕੇ ਤੇਰੇ ਦਰ ਦੇ ਉੱਤੇ ਫਰਿਆਦਾਂ ਕਰਦੇ ਹਾਂ ਕਿ ਜਿੱਥੇ ਦਰਿਆਵੀ ਦਾਤਾਂ ਦੇ ਨਾਲ ਭੰਡਾਰੇ ਭਰੇ ਹੈ ਉੱਥੇ ਨਾਮ ਦੀਆਂ ਦਾਤਾਂ ਵੀ ਸਾਡੀ ਝੋਲੀ ਵਿੱਚ ਪਾ ਦਿਓ ਇਹ ਦਰ ਐਸਾ ਇਸ ਦਰ ਦਾ ਜਿਹੜਾ ਮੰਗਤਾ ਉਹ ਰਾਜਾ ਬਣ ਜਾਂਦਾ ਭਖਾਰੀ ਆਵੇ ਨਾ ਇੱਥੇ ਉਹ ਰਾਜਾ ਬਣ ਕੇ ਚਲਾ ਜਾਂਦਾ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੀ ਇਸ ਦਰ ਤੋਂ ਮੰਗਣਾ ਕੀ ਹੈ ਇਹ ਤਾਂ ਅਸੀਂ ਮੰਗਦੇ ਹਾਂ ਸਾਰਾ ਕੁਝ ਤੰਦਰੁਸਤੀਆਂ ਦੁੱਧ ਪੁੱਤ ਧੀਆਂ ਪੁੱਤਰ ਕਾਰੋਬਾਰ ਤਰੱਕੀਆਂ ਧਨ ਦੌਲਤਾਂ ਪਦਾਰਥ ਇਹ ਸਾਡੇ ਮਹਾਂਪੁਰਖਾਂ ਨੇ ਬਾਬਾ ਧੰਨਾ ਜੀ ਨੇ ਵੀ ਮੰਗਿਆ ਮੰਗਣਾ ਚਾਹੀਦਾ ਮੰਗਤੇ ਦਾ ਕੰਮ ਆ ਮੰਗਣਾ ਦਾਤੇ ਦਾ ਕੰਮ ਆ ਦੇਣਾ ਬਾਬਾ ਧੰਨਾ ਜੀ ਕਹਿੰਦੇ ਗਪਾਲ ਤੇਰਾ ਆਰਤਾ ਜੋ ਜਨ ਤੁੰਬਰੀ ਭਗਤ ਕਰਨ ਤੇ ਤਨਕੇ ਕਾਜ ਸਵਾਰਤਾ ਦਾਲ ਸਿੱਧਾ ਮੰਗੋ ਕਿ ਉਹ ਹਮਰਾ ਖੁਸ਼ੀ ਕਰੇ ਨਿਤ ਜੀਓ ਪਣੀਆਂ ਸ਼ਾਦਲ ਨੀਕਾ ਅਨਾਜ ਮੰਗੂ ਸੱਤ ਸੀਕਾ ਗਉ ਭੈਂਸ ਮੰਗੂ ਲਬੇਰੀ ਇੱਕ ਤਾਜਣ ਤੁਰੀ ਚਗੇਰੀ ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੈ ਮੰਗੀ ਇਹ ਸ਼ਬਦ ਦੀ ਜੇ ਆਪਾਂ ਵਿਚਾਰ ਕਰੀਏ ਨਾ ਤੇ ਬਾਬਾ ਧੰਨਾ ਜੀ ਨੇ ਪੈਰ ਦੇ ਅੰਗੂਠੇ ਤੋਂ ਲੈ ਕੇ ਨਾ ਸਿਰ ਦੇ ਰੋਮ ਰੋਮ ਤੱਕ ਰੱਬ ਦਾ ਸ਼ੁਕਰਾਨਾ ਕਰਦੇ ਹੋਏ ਪੈਰ ਦੀ ਜੁੱਤੀ ਤੋਂ ਲੈ ਕੇ ਸਰੀਰ ਦੇ ਸਾਰੇ ਤਨ ਦੇ ਕੱਪੜੇ ਤੇ ਸਿਰ ਢੱਕਣ ਵਾਸਤੇ ਬਾਬੇ ਧੰਨੇ ਜੀ ਨੇ ਘਰੇ ਪਦਾਰਥ ਭਰਪੂਰ ਰੱਖਣ ਵਾਸਤੇ ਬੇਨਤੀਆਂ ਕੀਤੀਆਂ ਵੀ ਮਹਾਰਾਜ ਜੇ ਮੈਂ ਤੇਰਾ ਬਾਲਕ ਹੈ ਬੱਚਾ ਜੇ ਮੈਂ ਤੇਰਾ ਸੇਵਕ ਹਾਂ ਮੈਨੂੰ ਦਾਲ ਘਿਓ ਖੰਡ ਵੀ ਚਾਹੀਦਾ ਪਣੀਆਂ ਸ਼ਾਦਲ ਨੀਕਾ ਮੈਨੂੰ ਜੁੱਤੀ ਵੀ ਚਾਹੀਦੀ ਹੈ ਦੇਖੋ ਕਿੱਡੀ ਭੋਲੀ ਭਾਲੀ ਗੱਲ ਲਿਖੀ ਬਾਬਾ ਧੰਨਾ ਜੀ ਨੇ ਕਹੀ ਨਾਲੇ ਆਪਾਂ ਹੁਣ ਇੱਥੇ ਆਉਣੇ ਹਾਂ ਕੋਈ ਵੀ ਬੰਦਾ ਇਹ ਨਹੀਂ ਕਹਿੰਦਾ ਮਹਾਰਾਜ ਜੁੱਤੀ ਮੇਰੀ ਟੁੱਟ ਗਈ ਮੈਨੂੰ ਜੁੱਤੀ ਲੈ ਦਿਓ ਨਵੀਂ ਪਰ ਬਾਬਾ ਧੰਨਾ ਜੀ ਪਿਆਰ 'ਚ ਭੇਜੇ ਹੋਏ ਕਹਿੰਦੇ ਵੀ ਜੁੱਤੀ ਵੀ ਨਵੀਂ ਪਾਉਣੀ ਹੈ ਕੱਪੜੇ ਵੀ ਨਵੇਂ ਪਾਉਣੇ ਆ ਭੜੋਡੇ ਵੀ ਪਦਾਰਥਾਂ ਦੇ ਭਰੇ ਰੱਖਣੇ ਆ ਘਰ ਮੱਝਾਂ ਗਾਵਾਂ ਵੀ ਹੋਣ ਅਤੇ ਚੰਗੀ ਚਾਲ ਚੱਲਣ ਵਾਲੀ ਘੋੜੀ ਵੀ ਹੋਵੇ ਜਿਹਦੇ 'ਤੇ ਮੈਂ ਬਹਿ ਕੇ ਜਾਇਆ ਕਰਾਂ ਰਾਜੇ ਮਹਾਰਾਜਾ ਵਾਂਗੂ ਅਤੇ ਮੈਂ ਪਰਿਵਾਰ ਵਸਾਉਣਾ ਗ੍ਰਸਤੀ ਬਣਨਾ ਘਰ ਕੀ ਗੀਹਣ ਚੰਗੀ ਐਂਡ 'ਤੇ ਕਹਿੰਦੇ ਘਰ ਕੀ ਗੀਹਣ ਚੰਗੀ ਜਨ ਧੰਨਾ ਲੈਵੇ ਮੰਗੀ ਸਭ ਕੁਛ ਮੰਗਿਆ ਪਰ ਇੰਨੀ ਗੱਲ ਜ਼ਰੂਰ ਆ ਮੰਗਦੇ ਅਸੀਂ ਵੀ ਇਹੀ ਕੁਝ ਹਾਂ
ਬਾਬਾ ਜੀ ਨੇ ਪਹਿਲਾਂ ਪਿਆਰ ਦਿਖਾਇਆ, ਪਿਆਰ ਬਣਾਇਆ, ਭਗਤੀ ਕੀਤੀ, ਬੰਦਗੀ ਕੀਤੀ, ਰੱਬ ਦਾ ਮਨ ਜਿੱਤਿਆ ਪਹਿਲਾਂ, ਅਤੇ ਸਾਡੇ 'ਤੇ ਗੁਰੂ ਕਿਰਪਾ ਕਰ ਦੇਵੇ, ਨਾਮ ਦੀ ਦਾਤ ਝੋਲੀ 'ਚ ਪੈ ਜਾਵੇ, ਅਤੇ ਜਦੋਂ ਸਾਡਾ ਪਿਆਰ ਬਣ ਗਿਆ ਫਿਰ ਮੰਗਣ ਦੀ ਲੋੜ ਵੀ ਨਹੀਂ ਪੈਣੀ। ਮਾਂ ਬਾਪ ਨੂੰ ਪਤਾ ਹੁੰਦਾ ਹੈ ਕਿ ਮੇਰੇ ਬੱਚੇ ਨੂੰ ਕਿਹੜੀ ਚੀਜ਼ ਦੀ ਲੋੜ ਹੈ। ਗੁਰੂ ਮਾਤਾ ਪਿਤਾ ਇਹ ਅਸੀਂ ਬਾਰਕ ਹੈ, ਬਹੁਤ ਹੀ ਸਤਿਕਾਰਯੋਗ ਆ। ਢਾਡੀ ਸ਼੍ਰੇਣੀ ਵਿੱਚੋਂ, ਢਾਡੀਆਂ ਦੇ ਬੋਹੜ ਆ, ਉਸਤਾਦਾਂ ਦੀ ਸ਼੍ਰੇਣੀ ਵਿੱਚੋਂ ਸਾਡੇ ਵੱਡੇ ਵੀਰ ਗਿਆਨੀ ਤਰਲੋਚਨ ਸਿੰਘ ਜੀ ਭਵੰਦੀ ਸਾਹਿਬ, ਸਭ ਤੋਂ ਪਹਿਲਾਂ ਉਹ ਇਹਨਾਂ ਸਥਾਨਾਂ ਦੇ ਉੱਤੇ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਤੁਹਾਡੇ ਜੋੜੇ ਝਾਰਨ ਵਾਸਤੇ ਸੇਵਾਵਾਂ ਨਿਭਾ ਰਹੇ ਸਨ। ਸੋ ਉਹਨਾਂ ਦੇ ਨਾਲ ਭਾਈ ਕਿਸ਼ਮਤ ਸਿੰਘ ਬਿਲਾ ਸਾਹਿਬ ਚਕੋਟੀ ਦੇ ਢਾਡੀ ਅਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ, ਅਕਾਲ ਪੁਰਖ ਦੀ ਕਿਰਪਾ ਬੜੀ ਸਾਰੇ ਹੀ ਜੱਥੇ 'ਤੇ, ਆਪ ਸੰਗਤਾਂ ਦੇ ਚਰਨਾਂ ਕਮਲਾਂ ਵਿੱਚ ਸੇਵਾਵਾਂ ਨਿਭਾਈਆਂ, ਅਤੇ ਦਸਰਿਆਂ ਦੇ ਜੱਥੇ ਦਾ ਅੱਜ ਪਹਿਲਾ ਦੇਣਾ। ਇਹ ਵੱਡੀ ਸੇਵਾ ਮਿਲਦੀ ਹੈ ਗੁਰੂ ਦੀ ਵਡਿਆਈ ਕਰਨ ਦੀ ਅਤੇ ਗੁਰੂ ਦੀ ਵਡਿਆਈ ਸੁਣਨ ਦੀ, ਇਹ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਸੇਵਾ। ਰੱਬ ਦੀ ਗੱਲ ਸੁਣਨੀ ਹਰੇਕ ਦੇ ਹਿੱਸੇ 'ਚ ਨਹੀਂ ਆਉਂਦਾ, ਅਤੇ ਰੱਬ ਦੀ ਗੱਲ ਕਹਿਣੀ, ਵਡਿਆਈ ਕਰਨੀ, ਇਹ ਵੀ ਹਰੇਕ ਦੇ ਹਿੱਸੇ 'ਚ ਨਹੀਂ ਆਉਂਦੀ। ਮਹਾਰਾਜ ਨੇ ਇਸੇ ਕਰਕੇ ਕਿਹਾ ਨਾ, ਆਖਣ ਔਖਾ ਸੱਚਾ ਨਾਉ, ਇਹ ਸਾਰਿਆਂ ਤੋਂ ਔਖਾ, ਰੱਬ ਦੀ ਗੱਲ ਕਰਨੀ, ਸੱਚ ਬੋਲਣਾ ਸਾਰਿਆਂ ਤੋਂ ਔਖਾ, ਅਤੇ ਰੱਬ ਦੀ ਗੱਲ ਸੁਣਨੀ, ਸੱਚ ਸੁਣਨਾ, ਇਹ ਵੀ ਸਾਰਿਆਂ ਤੋਂ ਔਖਾ। ਆਖਣ ਔਖਾ ਸੱਚਾ ਨਾਉ, ਪਰ ਜਿਹਨੇ ਇਹ ਨਾਮ ਜਪ ਲਿਆ, ਸੁਣ ਲਿਆ, ਕਹਿ ਲਿਆ, ਗਾ ਲਿਆ, ਹਿਰਦੇ 'ਚ ਵਸਾ ਲਿਆ ਜਿਹਨੇ, ਪਹਿਲਾ ਵਿਸ਼ਾ ਏ ਸਾਡਾ ਕਹਿਣ ਦਾ, ਦੂਜਾ ਸੁਣਨ ਦਾ, ਅਤੇ ਤੀਜਾ ਵਿਸ਼ਾ ਏ ਹਿਰਦੇ 'ਚ ਵਸਾਉਣ ਦਾ, ਅਤੇ ਚੌਥਾ ਵਿਸ਼ਾ ਏ ਮੰਨਣ ਦਾ। ਅਤੇ ਜਦੋਂ ਇਹ ਅਸੀਂ ਇਹਨਾਂ ਸਟੇਜਾਂ 'ਤੇ ਪੂਰੇ ਉਤਰ ਆਏ ਨਾ, ਅਤੇ ਫਿਰ ਰੱਬ ਕਹਿੰਦਾ ਮੇਰੇ 'ਚ ਤੇਰੇ 'ਚ ਕੋਈ ਫਰਕ ਹੀ ਨਹੀਂ ਰਹਿਣਾ। ਪਾਤਸ਼ਾਹ ਕਹਿੰਦੇ ਤੂੰ ਕਰਤਾ ਤੂੰ ਹੋਆ, ਮੁਝਮੇ ਰਹਾ ਨਾ ਹੋ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਜਦੋਂ ਉਹਨੂੰ ਤੂੰ ਕਰਕੇ ਜਪੀਏ ਨਾ, ਰੱਬ ਰੱਬ ਕਰਕੇ, ਜਦੋਂ ਉਹਦੀ ਵਡਿਆਈ ਕਰੀਏ, ਤਾਂ ਸਾਰੀ ਦੁਨੀਆਂ 'ਚੋਂ ਰੱਬ ਦਿਸਣ ਲੱਗ ਜਾਂਦਾ ਸਾਨੂੰ, ਸਾਰੀ ਦੁਨੀਆਂ 'ਚੋਂ। ਫਿਰ ਵੈਰ ਨਹੀਂ ਰਹਿੰਦਾ, ਵਿਰੋਧ ਨਹੀਂ ਰਹਿੰਦਾ, ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਮਾੜਾ ਸੁਣਦੇ ਨਹੀਂ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਾਣਾ ਆਈ। ਆਓ ਇਤਿਹਾਸ ਦੀ ਲੜੀ ਆਰੰਭ ਕਰਨ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਵੀ ਅੱਜ 1 ਜੂਨ ਹੈ, ਅਤੇ 1 ਜੂਨ ਨੂੰ ਦਰਬਾਰ ਸਾਹਿਬ ਦੇ ਉੱਤੇ ਅਟੈਕ ਆਰੰਭ ਹੋ ਗਿਆ ਸੀ। ਭਾਰਤੀ ਫੌਜਾਂ ਨੇ ਗੋਲੀਆਂ ਚਲਾਉਣੀਆਂ ਆਰੰਭ ਕਰਤੀਆਂ ਸੀ 1 ਜੂਨ ਨੂੰ। ਹੁਣੇ ਸੈਕਟਰੀ ਸਾਹਿਬ ਦੱਸ ਕੇ ਗਏ ਨੇ ਵੀ ਐਤਵਾਰ ਨੂੰ ਤੀਸਰੇ ਘੱਲੂਘਾਰੇ ਦੇ ਸੰਬੰਧ ਦੇ ਵਿੱਚ 6 ਜੂਨ 1984 ਨੂੰ ਜਿਹੜਾ ਕਹਿਰ ਕਮਾਇਆ ਭਾਰਤੀ ਸਰਕਾਰਾਂ ਨੇ, ਉਹਦੇ ਸੰਬੰਧ ਦੇ ਵਿੱਚ ਐਤਵਾਰ ਨੂੰ ਭਾਰੀ ਦੀਵਾਨ ਸੱਜਣੇ ਹੈ, ਗੁਰਬਾਣੀ ਦੇ ਭੋਗ ਪਾਏ ਜਾਣੇ ਹੈ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਨਿਰੰਕਾਰ ਦੇ ਯੋਧਿਆਂ ਦੀ ਗੱਲ ਕਹੀ ਜਾਣੀ ਹੈ। ਆਓ ਸਭ ਤੋਂ ਪਹਿਲਾਂ ਬਾਣੀ ਦੀ ਗੱਲ ਕਰੀਏ ਵੀ ਉਸ ਦਰ ਦੇ ਉੱਤੇ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦਾ ਦਰ ਆ ਨਾ, ਜਿਹੜਾ ਰੱਬ ਦਾ ਪਰਮੇਸ਼ਰ ਦਾ ਦਰ ਆ, ਜਿਹੜਾ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਜਿੱਥੋਂ ਸਾਂਝਾ ਉਪਦੇਸ਼ ਮਿਲਦਾ। ਬੇਸ਼ੱਕ ਦੁਨੀਆਂ ਦੇ ਧਾਰਮਿਕ ਗ੍ਰੰਥ ਬੜੇ ਹੋਏ ਹੈ, ਤੇ ਹਰੇਕ ਧਾਰਮਿਕ ਗ੍ਰੰਥ ਸਤਿਕਾਰਯੋਗ ਆ, ਹਰੇਕ ਗ੍ਰੰਥ ਆ ਜਿਹੜਾ ਉਹ ਇਨਸਾਨ ਨੂੰ ਚੰਗੇ ਬਣਨ ਦੀ ਸੇਧ ਦੱਸਦਾ, ਇਨਸਾਨ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰਦਾ ਹਰੇਕ ਗ੍ਰੰਥ। ਇਸਲਾਮ ਮਤ ਦਾ ਗ੍ਰੰਥ ਹੈ ਕੁਰਾਨ ਸ਼ਰੀਫ, ਅਤੇ ਹਿੰਦੂ ਵੀਰਾਂ ਦਾ, ਹਿੰਦੂ ਧਰਮ ਦਾ ਗ੍ਰੰਥ ਆ ਗੀਤਾ, ਕ੍ਰਿਸ਼ਨ ਦਾ ਗ੍ਰੰਥ ਹੈ ਬਾਈਬਲ। ਇਕਣੀ ਅਨੇਕਾਂ ਗ੍ਰੰਥ ਨੇ ਅਨੇਕਾਂ ਧਰਮਾਂ ਦੇ, ਇਕ ਹੈ ਅਨੇਕ ਹੈ ਫਿਰ ਇਕ ਹੈ, ਰੱਬ ਇੱਕੋ ਹੀ ਹੈ, ਉਹਦੇ ਰੂਪ ਇੱਕ ਤੋਂ ਅਨੇਕਾਂ ਨੇ ਅਤੇ ਅਨੇਕਾਂ ਤੋਂ ਉਹ ਫਿਰ ਇੱਕ ਆ। ਬੇਸ਼ੱਕ ਹਰੇਕ ਨੂੰ ਆਪਦੇ ਆਪਦੇ ਧਰਮ 'ਚ ਰੱਬ ਨੂੰ ਮੰਨਣਾ ਚੰਗਾ ਲੱਗਦਾ, ਪਿਆਰਾ ਲੱਗਦਾ ਹੈ। ਅਤੇ ਮਹਾਰਾਜ ਕਹਿੰਦੇ ਕੋਈ ਬੋਲੇ ਰਾਮ ਰਾਮ, ਕੋਈ ਖਦਾਏ, ਕੋਈ ਸੇਵੇ ਗਸਈਆ, ਕੋਈ ਅਲਾਹੇ, ਇਹ ਸਾਰੇ ਰੱਬ ਦੇ ਨਾਮ ਆ। ਭਾਵੇਂ ਕੋਈ ਸਤ ਕਰਤਾਰ ਕਰੇ, ਕਵੇ ਸਤਨਾਮ ਕਵੇ, ਮਾਧੋ ਕਵੇ, ਮਰਾਰੀ ਕਵੇ, ਪਰਮੇਸ਼ਰ ਕਵੇ, ਵਾਹਿਗੁਰੂ ਕਵੇ,
ਅਕਾਲ ਪੁਰਖ ਕਵੇ, ਭਗਵਾਨ ਕਵੇ, ਪਰਮੇਸ਼ਰ ਕਹੇ, ਇਹ ਰੱਬ ਦੇ ਨਾਮ ਆ ਸਾਰੇ। ਇੱਕ ਨਹੀਂ ਪਤਾ ਨਹੀਂ ਕਿੰਨੇ ਨਾਮ ਗੁਰਬਾਣੀ ਵਿੱਚ ਰੱਬ ਦੇ ਅੰਕਿਤ ਕੀਤੇ ਹੈ। ਇਹ ਕਹਿੰਦੇ ਸ਼ੇਸ਼ ਨਾਗ ਹੋਇਆ, ਇਹ ਸ਼ੇਸ਼ ਨਾਗ ਜਿਹੜਾ ਆਪਾਂ ਸਮਝ ਲੈਂਦੇ ਸੱਪ ਉਹ ਨਹੀਂ, ਇੱਕ ਰਿਸ਼ੀ ਦਾ ਨਾਮ ਸੀ ਸ਼ੇਸ਼ ਨਾਗ। ਸਹਿਸ ਫਣੀ ਜਪਿਓ ਸ਼ੇਸ਼ ਨਾਗਾ, ਹਰ ਜਪ ਤੇ ਅੰਤ ਨਾ ਪਾਇਆ। ਕਹਿੰਦੇ ਉਹ ਨਿਤ ਰੱਬ ਦੇ ਨਵੇਂ ਨਾਮ ਰੱਖਦਾ ਜੀ, ਸਕਿੰਟ ਬਾਅਦ ਉਹ ਰੱਬ ਦਾ ਨਾਮ ਬਦਲ ਦਿੰਦਾ ਸੀ, ਉਹਨੂੰ ਆਨੰਦ ਆਉਂਦਾ ਸੀ ਇਸ ਗੱਲ ਦੇ ਵਿੱਚ। ਇੱਕ ਤਾਂ ਹੁੰਦਾ ਨਾ ਉੱਤੋਂ ਉੱਤੋਂ ਸੁਣਾਉਣਾ ਅਤੇ ਉੱਤੋਂ ਉੱਤੋਂ ਬੈਠੇ ਰਹਿਣਾ, ਅਤੇ ਇੱਕ ਹੁੰਦਾ ਆਨੰਦ ਦੇ ਨਾਲ ਸੁਣਾਉਣਾ ਅੰਦਰੋਂ ਅਤੇ ਆਨੰਦ ਦੇ ਨਾਲ ਹੀ ਸੁਣਨਾ। ਜਿਹਨੂੰ ਆਪਾਂ ਨਿਤ ਪੜ੍ਹਦੇ ਹਾਂ, ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ, ਹਰ ਰੋਜ਼ ਪੜ੍ਹਦੇ ਤਾਂ ਹੈ, ਅਤੇ ਇਹਦਾ ਆਨੰਦ ਬਿਰਲਿਆਂ ਬਿਰਲਿਆਂ ਨੂੰ ਆਉਂਦਾ। ਅਤੇ ਜਦੋਂ ਇਹ ਆਨੰਦ ਆਉਣ ਲੱਗ ਜੇ, ਉਦੋਂ ਸਮਝੋ ਗੁਰੂ ਨੇ ਤਰਸ ਕੀਤਾ ਸਾਡੇ 'ਤੇ, ਰਹਿਮਤ ਕੀਤੀ ਹੈ ਸਾਡੇ 'ਤੇ। ਮੇਰੇ ਪਰਮੇਸ਼ੁਰ ਨੇ ਸਾਡੀ ਬਾਂਹ ਫੜ ਲਈ, ਜਦੋਂ ਆਨੰਦ ਆਉਣ ਲੱਗ ਜੇ ਨਾ ਗੁਰਬਾਣੀ ਦਾ, ਉਦੋਂ ਇਹ ਮੰਨ ਲੈਣਾ ਚਾਹੀਦਾ, ਸਮਝ ਲੈਣਾ ਚਾਹੀਦਾ। ਆਓ ਧਰਤੀ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ। ਗੁਰੂ ਰਾਮਦਾਸ ਜੀ ਬਖਸ਼ਣਹਾਰ ਹੈ, ਤੂੰ ਪਾਪੀ ਤਰਦੇ ਤੇਰੇ ਦਰਬਾਰ ਦੇਖੇ, ਹੋਈ ਮਿਹਰ ਤੇਰੀ ਪਿੰਗਲੇ ਪਾਰ ਹੋਏ, ਤਰਿਆ ਇੱਕ ਨਹੀਂ ਕਈ ਹਜ਼ਾਰ ਦੇਖੇ, ਮੇਰੇ ਦਾਤਿਆ ਦਾਸਾਂ ਤੇ ਮਿਹਰ ਕਰਿਓ, ਤੇਰੇ ਪਾਰਸ ਤੇ ਪਰਉਪਕਾਰ ਦੇਖੇ। ਮੇਰੇ ਪਾਤਸ਼ਾਹ ਦੇ ਅਕਾਲ ਪੁਰਖ ਨਿਰੰਕਾਰ ਦੇ ਦਰ ਤੋਂ ਆਵਾਜ਼ਾਂ ਆਉਂਦੀਆਂ, ਸਭ ਕੋ ਮੀਤ ਹਮ ਆਪਣ ਕਿੰਨਾ, ਹਮ ਸਭਣਾ ਕੇ ਸਾਜਣ। ਜਿਹੜਾ ਸਾਰੀ ਦੁਨੀਆ ਦਾ ਘਰ ਹੈ, ਸਾਰੀ ਦੁਨੀਆ ਦਾ ਦਰ ਹੈ, ਤੇ ਸਾਰੀ ਦੁਨੀਆ ਬਾਤ ਤੇ ਜਿਹੜਾ ਦਰਬਾਰ, ਜਿਹਦੇ ਚਾਰੇ ਦਰਵਾਜ਼ੇ ਖੁੱਲੇ ਨੇ ਗੁਰੂ ਰਾਮਦਾਸ ਮਹਾਰਾਜ ਦਾ ਘਰ। ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਰਮੋਰ ਹਸਤੀ, ਜਿੱਥੋਂ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਰਾਜਨੀਤੀ ਵਿੱਚ ਰਹਿਣ ਦਾ ਵੀ ਢੰਗ ਦੱਸਿਆ, ਜਿੱਥੇ ਸਾਡੇ ਗੁਰੂਆਂ ਨੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਕਿਹਾ ਮਾੜਾ ਫੇਰਿਆਂ ਵਖਤ ਨਾ ਹੋਣ ਪੂਰੇ, ਹੁਣ ਚੁੱਕੀ ਹੋਈ ਅੱਤ ਸਰਕਾਰ ਦੀ ਹੈ, ਜੇ ਭਗਤੀ ਤੇ ਸ਼ਕਤੀ ਨੂੰ ਕਾਇਮ ਰੱਖਣਾ ਤਾਂ ਲੋੜ ਤਲਵਾਰ ਤੇ ਢਾਲ ਦੀ ਹੈ। ਉਹ ਅਕਾਲ ਤਖ਼ਤ, ਕਿਉਂਕਿ ਦੁਨੀਆਂ ਦੇ ਰਾਜਿਆਂ ਦੇ ਨਾ ਤਖ਼ਤ ਹੁੰਦੇ ਸੀ, ਦਿੱਲੀ ਦਾ ਤਖ਼ਤ ਆ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਲਾਹੌਰ ਤੇ ਦਿੱਲੀ ਦੇ ਤਖ਼ਤ ਤੋਂ ਵੱਖਰਾ ਤਖ਼ਤ ਤਿਆਰ ਕੀਤਾ, ਜਿਹਨੂੰ ਕਿਹਾ ਅਕਾਲ ਤਖ਼ਤ। ਰਾਜੇ ਮਹਾਰਾਜੇ ਸ਼ਸਤਰ ਪਹਿਣਦੇ ਆ, ਤੇ ਮਹਾਰਾਜ ਨੇ ਮੀਰੀ ਪੀਰੀ ਦੇ ਦੋ ਸ਼ਸਤਰ ਪਹਿਨੇ, ਦੋ ਤੇਗਾਂ ਪਹਿਨੀਆਂ। ਰਾਜੇ ਮਹਾਰਾਜੇ ਕਲਗੀਆਂ ਸਜਾਉਂਦੇ ਆ, ਤੇ ਮਹਾਰਾਜ ਨੇ ਕਰੋੜਾਂ ਦੀਆਂ ਕਲਗੀਆਂ ਸਜਾਈਆਂ। ਰਾਜੇ ਮਹਾਰਾਜੇ ਬਾਜ ਰੱਖਦੇ ਆ, ਮਹਾਰਾਜ ਨੇ ਬਾਜ ਰੱਖੇ, ਪਹਿਲਾ ਜੰਗੀ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਾ ਬਾਜ ਤੋਂ ਹੋਇਆ। ਤੇ ਲੋਕ ਆ ਜਿਹੜੇ ਦੁਨੀਆਂ ਦੇ ਰਾਜੇ ਨੇ, ਉਹ ਫਰਮਾਨ ਜਾਰੀ ਕਰਦੇ ਆ ਦੁਨੀਆਂ ਤੇ ਮੇਰੇ ਮਾਲਕ ਨੇ ਹੁਕਮਨਾਮੇ ਜਾਰੀ ਕੀਤੇ ਅਕਾਲ ਤਖ਼ਤ ਸਾਹਿਬ ਤੋਂ, ਤੇ ਉਹ ਅਕਾਲ ਤਖ਼ਤ ਸਾਹਿਬ ਜਿਹੜਾ ਭਾਰਤੀ ਸਰਕਾਰਾਂ ਤੋਂ ਸੱਚਾ ਤਖ਼ਤ, ਸੱਚੇ ਪਾਤਸ਼ਾਹ ਮੀਰੀ ਪੀਰੀ ਮਾਲਕ ਦੇ ਸਾਹਿਬ ਦਾ, ਉਹ ਪਾਵਨ ਦਰਬਾਰ ਜਰਿਆਂ ਆ ਗਿਆ। ਤੇ ਆਓ ਉਸ ਦਰਬਾਰ ਦੀ ਪਹਿਲਾਂ ਸਿਫਤ ਕਰ ਲਈਏ। ਉਸ ਦਰਬਾਰ ਦੇ ਵਿੱਚੋਂ ਗੁਰਬਾਣੀ ਦੀਆਂ ਆਵਾਜ਼ਾਂ ਆਉਂਦੀਆਂ, ਉੱਥੇ ਜੋ ਆਉਂਦਾ ਉਹ ਤਰ ਜਾਂਦਾ ਹੈ, ਉੱਥੇ ਜੋ ਪੜ੍ਹਦਾ ਜੋ ਸੇਵਾ ਕਰਦਾ ਉਹ ਗੁਰੂ ਦੇ ਨਾਲ ਇੱਕ ਮਿੱਕ ਹੋ ਜਾਂਦਾ। ਆਓ ਮੇਰੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਅਕਾਲ ਤਖ਼ਤ ਸਾਹਿਬ ਦੀ ਵਡਿਆਈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਦੀ ਸਿਫਤ ਸਲਾਹ ਮੇਰੇ ਸਾਥੀ ਭਾਈ ਜਗਤਾਰ ਸਿੰਘ ਬੰਗੇਵਾਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ ਅਤੇ ਗਿਆਨੀ ਪ੍ਰਿਤਪਾਲ ਸਿੰਘ ਪਾਰਸ ਜਗਰਾਉਂ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਇੱਥੇ ਤੋਂ ਹੋਈ।

ਨੂੰ ਸਿੱਧੇ ਰਸਤੇ ਪਾਵੇ ਸੱਜਣ ਵਰਗੇ ਠੱਗਾਂ ਨੂੰ ਸਿੱਧੇ ਰਸਤੇ ਪਾਵੇ ਗੋਡੇ ਦੇ ਕੜਾਹੇ ਤਪਦੇ ਠੰਡੇ ਠਾਰ ਕਰਾਵੇ ਗੋਡੇ ਦੇ ਕੜਾਹੇ ਤਪਦੇ ਠੰਡੇ ਠਾਰ ਕਰਾਵੇ।

0: और सतगुरु दी बाणी हो
1: बाणी गुरु गुरु है बाणी बिच बाणी अमृत सारे गुरबाणी कहे सेवक जन माने प्रतख गुरु निस्तारे मेरे पातशाह दी बाणी सच्चा प्यार देवे सबनों जेड़े रख दे भरोसा बाणी तार देवे सबनों ना कोई उच्चा ना कोई नीमा सत्कार देवे सबनों पढ़ अजीत बाल बाणी जेड़ी तार दिंदी जग नूं इस गुरबाणी ने एक नहीं तारिया पता नहीं किन्ने कौडे राक्षस भूमिए चोर सज्जन ठग प्रेमे कोड़ी सदने कसाई वर्गे हमजा गौस पीर वर्गे बड़ी कधारी वर्गे केड़े केड़े दसा जेड़े किरती गरीब तारे उमे जिमें तारो जिमें लालो ताई तारिया अपराधियां नू भी तारिया पुन्नी ता तरने ही तरने है चंगे भले पुरख ता तारी जांदे है वो ता ਆਪਾ ਪੜ੍ਹਦੇ ਨਾ ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੈ ਕੇਤੀ ਛੁੱਟੀ ਨਾਲ ਕਹਿੰਦੇ ਵੀ ਜਿਹੜਾ ਆਪ ਨਾਮ ਜਪਦਾ ਨਾ ਉਹ ਆਪ ਤਾਂ ਤਰਦਾ ਹੀ ਤਰਦਾ ਜਿਨ੍ਹਾਂ ਨੇ ਨਾਮ ਧਿਆਇਆ ਉਹਨਾਂ ਦੀ ਮਸ਼ਕਤ ਘਾਲ ਥਾਏ ਪੈਂਦੀ ਪੈਂਦੀ ਹੈ ਤੇ ਜਿਨ੍ਹਾਂ ਨੇ ਮਸ਼ਕਤ ਘਾਲ ਘਾਲ ਲਈ ਹੈ ਉਹ ਹੋਰਾਂ ਨੂੰ ਵੀ ਛਡਾ ਲੈਂਦੇ ਹੈ ਹੋਰਾਂ ਨੂੰ ਵੀ ਤਾਰ ਲੈਂਦੇ ਆ ਨਾਲ ਨਾਨਕ ਤੇ ਮੁਖ ਉਜਲੈ ਕੇਤੀ ਛੁੱਟੀ ਨਾਲ ਉਹਨਾਂ ਦੇ ਮੁੱਖ ਉਜਲੇ ਪਵਿੱਤਰ ਹੋ ਜਾਂਦੇ ਹੈ ਉਹਨਾਂ ਨਾਲ ਸੰਸਾਰ ਦੇ ਹੋਰ ਦੁਖੀ ਜੀਵ ਵੀ ਤਰ ਜਾਂਦੇ ਹੈ ਆਓ ਉਸ ਮਹਾਨ ਜਰਨੈਲ ਦੀ ਗੱਲ ਕਰਾਂ ਹੈ ਦਮ ਦਮੀ ਟਕਸਾਲ ਦਾ ਮੁਖੀ ਬੜਾ ਬਲਵੀਰ ਕਹਿੰਦੇ ਭਿੰਡਰਾਂ ਵਾਲੇ ਸੰਤ ਨੇ ਹੈ ਸਿਮਰਿਆ ਦਸਵਾਂ ਪੀਰ ਉਹਦੇ ਸਿਰ ਤੇ ਪਟਕਾ ਕੇਸਰੀ ਉਹਦਾ ਪਤਲਾ ਜਿਹਾ ਸਰੀਰ ਉਹਦੀ ਢਾਕ ਤੇ ਮੌਜਰ ਲਮਕਦਾ ਉਹ ਹੱਥ ਵਿੱਚ ਰੱਖਦਾ ਤੀਰ ਉਹਨੇ ਘੇਰ ਘੇਰ ਕੇ ਗੋਰਖੇ ਵੱਡੇ ਨਾਲ ਸ਼ਮਸ਼ੀਰ ਉਹਦੀ ਜਿੱਤ ਯਕੀਨੀ ਰਾਣੀਏ ਨੀ ਤੇਰੀ ਹਾਰ ਅਖੀਰ ਉਹਦਾ ਸੁਣ ਲਲਕਾਰਾ ਕਮਲੀਏ ਨੀ ਤੇਰੀ ਭੱਜੀ ਫਿਰੋ ਕਤੀੜ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਜੇ ਉਹਨਾਂ ਦੇ ਬਚਪਨ ਦੀ ਗੱਲ ਕਰੀਏ ਨਾ ਬਚਪਨ ਦੀ ਤੇ ਬਚਪਨ ਦਾ ਇਤਿਹਾਸ ਹੀ ਨਹੀਂ ਮੁੱਕ ਸਕਦਾ ਜਦੋਂ ਸੰਤਾਂ ਦੀ ਮਾਂ ਦਾ ਭੋਗ ਸੀ ਅੰਤਮ ਅਰਦਾਸ ਸੀ ਦਾਸ ਉਦੋਂ ਛੋਟਾ ਜਿਹਾ ਸੀ ਰੋਡੇ ਪਿੰਡ ਉਦੋਂ ਜਾਣ ਦਾ ਸਮਾਂ ਮਿਲਿਆ ਭੋਗ ਤੇ ਮਾਤਾ ਜੀ ਦੇ ਭੋਗ ਤੇ ਉਦੋਂ ਦੇਖਿਆ ਵੀ ਦੋ ਵੱਡੇ ਵੱਡੇ ਕੱਚੇ ਕਮਰੇ ਰੋਡੇ ਪਿੰਡ ਦੇ ਵਿੱਚ ਵਿਹੜੇ ਵਿੱਚ ਕਿੱਕਰਾ ਤੇ ਕੱਚੀ ਹੀ ਚਾਰ ਦੁਆਰੀ ਸੰਤਾਂ ਦਾ ਜਿਹੜਾ ਘਰ ਸੀ ਤੇ ਇੱਕ ਵਾਰੀ ਮਹਾਂਪੁਰਖਾਂ ਨੂੰ ਜੋ ਇਸੇ ਦੀ ਸੰਗਤ ਨੇ ਬੇਨਤੀ ਕੀਤੀ ਸੀ ਵੀ ਤੁਹਾਨੂੰ ਕੋਠੀ ਪਾ ਦਈਏ ਮਹਾਂਪੁਰਖ ਕਹਿੰਦੇ ਵੀ ਕੋਠੀਆਂ ਕਾਰਾਂ ਦੇ ਨਾਲ ਮੋਹ ਰੱਖਣ ਵਾਸਤੇ ਨਹੀਂ ਆਏ ਅਸੀਂ ਤਾਂ ਤੇਗਾਂ ਤਲਵਾਰਾਂ ਦੇ ਨਾਲ ਮੋਹ ਰੱਖਣ ਵਾਸਤੇ ਆਏ ਹਾਂ ਜਦੋਂ ਵੀ ਜੜ ਪੱਟੀ ਹੈ ਜਨਮਾਂ ਦੀ ਸਰਕਾਰਾਂ ਦੀ ਉਦੋਂ ਕੁੱਲੀਆਂ ਵਾਲਿਆਂ ਨੇ ਪੱਟੀ ਹੈ ਤੇ ਮੇਰੇ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੀ ਉਹਨਾਂ ਦੀ ਰਜਾ ਜਿੱਥੇ ਉਹ ਰੱਖ ਰਹੇ ਨੇ ਤੇ ਉੱਥੇ ਆਨੰਦ ਵਿੱਚ ਆ ਉੱਥੇ ਚੜ੍ਹਦੀ ਕਲਾ ਦੇ ਵਿੱਚ ਆ ਸੰਤਾਂ ਦੇ ਦਾਸ ਨੇ ਦਰਸ਼ਨ ਕੀਤੇ ਹੈ ਭਿੰਡਰ ਕਲਾਂ ਦੇ ਨਾਲ ਹੀ 6-7 ਕਿਲੋਮੀਟਰ ਦੀ ਦੂਰੀ ਤੇ ਸਾਡਾ ਨਗਰ ਆ ਅਜੀਤ ਵਾਲ ਤੇ ਮਹਾਂਪੁਰਖਾਂ ਦਾ ਸਾਡੇ ਨਗਰ ਚ ਆਉਣਾ ਜਾਣਾ ਨੇੜੇ ਹੋਣ ਕਰਕੇ ਤੇ ਸਾਡੇ ਪਿੰਡ ਦੀ ਸੰਗਤ ਵੀ ਪੁੰਨਿਆ ਮੱਸਿਆ ਸੰਗਰਾਂਦ ਤੇ ਭਿੰਡਰ ਕਲਾਂ ਗੁਰੂ ਘਰ ਵਿਖੇ ਜਾਂਦੀ ਰਹਿੰਦੀ ਸੀ ਤੇ ਸੰਤਾਂ ਦਾ ਵੀ ਆਉਣਾ ਜਾਣਾ ਸਾਡੇ ਨਗਰ ਦੇ ਨਾਲ ਕਾਫੀ ਉਤਸ਼ਾਹ ਪਿਆਰ ਸੀ ਮਹਾਂਪੁਰਖਾਂ ਦਾ 1982 ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਨੇ ਸਾਡੇ ਨਗਰ ਅਜੀਤ ਵਾਲ ਵਿਖੇ ਦੀਵਾਨ ਸਜਾਏ ਭਾਰੀ ਇਹ ਅੱਖੀ ਡਿੱਠੀਆਂ ਗੱਲਾਂ ਨੇ ਤੇ ਉੱਥੇ ਸਾਹਮਣੇ ਇੱਕ ਸਾਡੇ ਪਿੰਡ ਦਾ ਮਹਾਜਨ ਖੜਾ ਸੀ ਓਮ ਪ੍ਰਕਾਸ਼ ਤੇ ਸੰਤਾਂ ਦੇ ਐਸੇ ਕਰਾਰੇ ਬੋਲ ਐਸੀ ਸੱਟ ਦਿਲ ਤੇ ਲੱਗੀ ਕਿਉਂਕਿ ਉਹ ਬ੍ਰਾਹਮਣਾਂ ਦਾ ਪੁੱਤ ਸੀ ਓਮ ਪ੍ਰਕਾਸ਼ ਤੇ ਉਹਨੂੰ ਸੰਤਾਂ ਦੇ ਬੋਲਾਂ ਨੇ ਐਸਾ ਪ੍ਰਭਾਵਿਤ ਕੀਤਾ ਉਹਨੇ ਸਿਰ ਤੇ ਦਸਤਾਰ ਵੀ ਰੱਖੀ ਸਜਾਈ ਤੇ ਮੁੜ ਕੇ ਉਹਨੇ ਦਾੜੀ ਕੇਸ ਵੀ ਰੱਖ ਲਏ ਇੱਕ ਵੀ ਰੋਮ ਉਹਨੇ ਸਰੀਰ ਤੋਂ ਫਰਕ ਟਾਇਆ ਨਾ ਸੰਤਾਂ ਦਾ ਪ੍ਰਭਾਵ ਇੰਨਾ ਪੈਂਦਾ ਸੀ ਸਿੱਖਾਂ ਤੇ ਤਾਂ ਪੈਣਾ ਹੀ ਪੈਣਾ ਨੌਜਵਾਨਾਂ ਤੇ ਤਾਂ ਪੈਣਾ ਹੀ ਪੈਣਾ ਪ੍ਰਭਾਵ ਹੈ ਤੇ ਸੰਤਾਂ ਨੂੰ ਪਿਆਰ ਕਰਨ ਵਾਲੀਆਂ ਬੜੀਆਂ ਰੂਹਾਂ, ਹੋਰ ਧਰਮਾਂ ਦੀਆਂ ਰੂਹਾਂ ਵੀ, ਕਿਉਂਕਿ ਜਿਹਨੇ ਧਰਮ ਦਾ ਹੁੱਕਾ ਦੇਣਾ, ਜਿਹਨੇ ਸੱਚ ਦਾ ਹੁੱਕਾ ਦੇਣਾ ਏ, ਉਹ ਸਰਕਾਰਾਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਹੀ ਜਾਂਦਾ ਹੈ। ਇਹ ਦਮਦਮੀ ਟਕਸਾਲ ਤਾਂ ਉਸੇ ਦਿਨ ਤੋਂ ਸਰਕਾਰਾਂ ਦੀਆਂ, ਇੰਦਰਾ ਗਾਂਧੀ ਦੀਆਂ ਅੱਖਾਂ 'ਚ ਰੜਕਣ ਲੱਗ ਗਈ ਸੀ। ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹੀਦੀ ਸੰਬੰਧ ਦੇ ਵਿੱਚ ਇੱਕ ਬਹੁਤ ਵੱਡਾ ਦੀਵਾਨ ਸਜਾਇਆ ਗਿਆ, ਅਤੇ ਉੱਥੇ ਇੰਦਰਾ ਗਾਂਧੀ ਨਕਮਸਤਕ ਹੋਣ ਵਾਸਤੇ ਆਈ, ਅਤੇ ਜਦੋਂ ਆਈ ਤਾਂ ਲੋਕ ਉੱਠ ਖੜ੍ਹੇ ਉਹਦਾ ਸਤਿਕਾਰ ਕਰਨ ਵਾਸਤੇ, ਕਿਉਂਕਿ ਰਾਜਾ ਉਹ ਰੱਬ ਦਾ ਹੀ ਬਣਾਇਆ ਰਾਜਾ ਹੁੰਦਾ ਹੈ, ਅਤੇ ਜਿਹੜੇ ਰੱਬ ਦੀ ਗੋਦ 'ਚ ਬੈਠੇ ਹਾਂ ਨਾ ਆਪਾਂ, ਇਹ ਰਾਜਿਆਂ ਦਾ ਵੀ ਰਾਜਾ। ਇੱਥੇ ਸਾਰੇ ਆਪਾਂ ਭਿਖਾਰੀ ਬਣ ਕੇ ਆਉਣੇ, ਮੰਗਤੇ ਬਣ ਕੇ ਆਉਣੇ ਹੈ। ਇੱਥੇ ਸਭ ਤੋਂ ਵੱਡਾ ਅਤੇ ਸਭ ਤੋਂ ਪਹਿਲਾਂ ਸਤਿਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਹਾਂ, ਦਰਬਾਰ ਸਾਹਿਬ ਤੋਂ ਬਾਹਰ ਕਿਸੇ ਦਾ ਸਤਿਕਾਰ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਉਹਦਾ ਸਤਿਕਾਰ ਕਿਵੇਂ ਕਰੀਏ ਜਿਹਨੇ ਸਿੱਖਾਂ ਪ੍ਰਤੀ ਮੁੱਢ ਤੋਂ ਹੀ ਨਫ਼ਰਤ ਰੱਖੀ ਹੋਵੇ। ਅਤੇ ਉਹਨੇ ਸਟੇਜ 'ਤੇ ਗੱਲ ਕੀਤੀ ਇੰਦਰਾ ਗਾਂਧੀ ਨੇ, ਭਾਰਤ ਦੀ ਪ੍ਰਧਾਨ ਮੰਤਰੀ ਨੇ, ਉਹ ਕਹਿੰਦੀ ਅੱਜ ਦਿੱਲੀ ਦਾ ਤਖ਼ਤ ਇੱਥੇ ਸੀ ਝੁਕਾਉਣ ਵਾਸਤੇ ਆਇਆ ਹੈ। ਅਤੇ ਬਾਅਦ 'ਚ ਸੰਤ ਕਰਤਾਰ ਸਿੰਘ ਨੇ ਕਿਹਾ ਸੀ, ਬੀਬਾ ਜੀ ਇਹ ਦਿੱਲੀ ਦਾ ਤਖ਼ਤ ਅਤੇ ਤੁਸੀਂ ਬਚੇ ਤਾਂ ਏ, ਜੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੁਰਬਾਨੀ ਦਿੱਤੀ ਅਤੇ ਅੱਜ ਤੂੰ ਵੀ ਇੱਥੇ ਬੁਰਕੇ 'ਚ ਆਉਣਾ ਸੀ, ਨਹੀਂ ਤਾਂ ਇਸਲਾਮ ਮਤ 'ਚ ਹੋਣਾ ਸੀ, ਅੱਜ ਤੂੰ ਵੀ ਮੁਸਲਮਾਨੀ ਭੇਜ 'ਚ ਆਉਣਾ ਸੀ ਇੱਥੇ, ਕਿਉਂਕਿ ਹੈਦਰੀ ਦੇ ਝੰਡੇ ਝੂਲਣੇ ਸੀ ਜੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕੁਰਬਾਨੀ ਨਾ ਕਰਦੇ। ਅਤੇ ਇਹ ਤਖ਼ਤ ਗੁਰੂ ਦਾ ਹੀ ਬਚਾਇਆ ਹੋਇਆ। ਮੈਂ ਸੰਗਲ ਗੁਲਾਮੀ ਦੇ ਲਾਉਣ ਲਈ ਆਇਆ, ਮੈਂ ਬਲਦੀ ਦੇ ਵਿੱਚ ਹੱਥ ਪਾਉਣ ਲਈ ਆਇਆ, ਚਿਹਰੇ ਪੰਡਤਾਂ ਦੇ ਰੋਂਦੇ ਮੈਂ ਹਸਾਉਣ ਲਈ ਆਇਆ, ਅਰੰਗੇ ਪਾਪੀ ਨੂੰ ਮੈਂ ਸਬਕ ਸਿਖਾਉਣ ਲਈ ਆਇਆ, ਨਾ ਪਾਰਸ ਪ੍ਰਤ ਪਲ ਰੋਕ ਮੈਨੂੰ, ਮੈਂ ਤਾਂ ਦਿੱਲੀ ਦਾ ਤਖ਼ਤ ਹਿਲਾਉਣ ਲਈ ਆਇਆ। ਮਹਾਰਾਜ ਕਹਿੰਦੇ ਦਿੱਲੀ ਦੇ ਤਖ਼ਤ ਹਿਲਾਤੇ ਸੀ ਸਾਡੇ ਗੁਰੂ ਸਾਹਿਬਾਨਾਂ ਨੇ, ਅਤੇ ਅੱਜ ਉਹ ਦਿੱਲੀ ਦਾ ਤਖ਼ਤ ਜਿਹਦੀ ਜਗ੍ਹਾ ਗੁਰੂ ਦੇ ਚਰਨਾਂ ਕਮਲਾਂ ਦੇ ਜੋੜਿਆਂ ਵਿੱਚ ਵੀ ਨਹੀਂ, ਅਤੇ ਉਸੇ ਦਿਨ ਤੋਂ ਹੀ, ਕਿਉਂਕਿ ਜਿਹੜਾ ਝੁਕਦਾ ਨਾ ਹੋਵੇ ਨਾ ਉਹਨੂੰ ਝੁਕਾਉਣ ਵਾਸਤੇ ਜ਼ੋਰ ਲਾਇਆ ਜਾਂਦਾ ਹੈ, ਅਤੇ ਉਸੇ ਦਿਨ ਤੋਂ ਹੀ ਇਹ ਦਮਦਮੀ ਟਕਸਾਲ ਇੰਦਰਾ ਗਾਂਧੀ ਦੇ ਅੱਖਾਂ ਵਿੱਚ ਰੜਕਣ ਲੱਗ ਗਈ ਸੀ। ਆਓ, ਜਿਵੇਂ ਸੰਤ ਮਹਾਂਪੁਰਖਾਂ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਸਿੱਖੀ ਦੀ ਲਹਿਰ ਚਲਾਈ, ਅੰਮ੍ਰਿਤ ਦੀ ਲਹਿਰ ਚਲਾਈ, ਪ੍ਰਚਾਰ ਦੀ ਲਹਿਰ ਚਲਾਈ, ਜਿਵੇਂ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਜਾ ਕੇ ਨੌਜਵਾਨਾਂ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਕਮਲਾਂ ਨਾਲ ਜੋੜਿਆ, ਉਹਨਾਂ ਬੁੱਲਾਂ ਨੂੰ ਸਾਥੀ ਹੈ।

ਹਰ ਸਥਾਨ ਹੱਕ ਹੈ ਮੁਢੜਾ ਜੀ ਸਿੱਖ ਕੌਮ ਦਾ ਖਾਲਸਤਾਨ ਹੱਕ ਹੈ ਮੁਢੜਾ ਜੀ ਸਿੱਖ ਕੌਮ ਦਾ ਇਸ ਨੂੰ ਲੈਣ ਲਈ ਫਿਰ ਸਿੰਘਾਂ

ਸਿੰਘ ਨੇ ਸੋਧ ਦੇਣ ਲੱਗ ਪਏ ਸਿੱਖ ਪੰਥ ਦੇ ਦੋਖੀਆਂ ਨੂੰ, ਚੁਣ ਚੁਣ ਕੌਮ ਦੇ ਬੈਰੀ ਹੈ ਸਿੰਘਾਂ ਨੇ ਮਾਰੇ, ਚੁਣ ਚੁਣ ਕੌਮ ਦੇ ਬੈਰੀ ਹੈ।

0: ਫੁੱਲਾਂ ਵਾਲਿਆ ਹੁਣ ਨਾ ਰੁਕਣਾ ਇਸ ਤੂਫਾਨ ਨੇ, ਫੁੱਲਾਂ ਵਾਲਿਆ ਹੁਣ ਨਾ ਰੁਕਣਾ ਇਸ ਤੂਫਾਨ ਨੇ, ਜਿਹੜਾ ਰਾਹ ਵਿੱਚ ਆਇਆ ਬਾਦੂ ਉਹਦੇ ਖਿਲਾਰੇ, ਜਿਹੜਾ ਰਾਹ ਵਿੱਚ ਆਇਆ ਬਾਦੂ ਉਹਦੇ ਖਿਲਾਰੇ, ਜਿਹੜਾ ਰਾਹ ਵਿੱਚ ਆਇਆ ਬਾਦੂ ਉਹਦੇ ਖਿਲਾਰੇ।
1: ਅਸੀਂ ਪੁੱਤਰਾਂ ਹਾਂ ਗੁਰੂ ਗੋਬਿੰਦ ਸਿੰਘ ਦੇ, ਜਲ ਮਹਾਰਾਜ ਨੂੰ ਜੜਾਂ ਤੋਂ ਪੁੱਟ ਦਿਆਂਗੇ, ਮੁੜ ਕੇ ਕਰੂ ਨਾ ਕਿਸੇ ਨੂੰ ਤੰਗ ਕੋਈ, ਫੜ ਕੇ ਜਾਲਮ ਦੀ ਘੰਡੀ ਨੂੰ ਘੁੱਟ ਦਿਆਂਗੇ। ਆ ਪਲੇ ਹੋਏ ਜੋ ਚੂਰਮੇ ਖਾ ਖਾ ਕੇ ਅਸੀਂ ਚੂਰੀਆਂ ਉਹਨਾਂ ਦੀਆਂ ਘੁੱਟ ਦਿਆਂਗੇ। ਆਲਮਗੀਰੀਆ ਦੇਸ਼ ਦੇ ਬੈਰੀਆਂ ਨੂੰ ਨਿੰਬੂ ਵਾਂਗ ਨਿਚੋੜ ਕੇ ਸੁੱਟ ਦਿਆਂਗੇ। ਆਓ ਰਹਿੰਦੇ ਹੋਏ ਇਤਿਹਾਸ ਦੀਆਂ ਸਭਾਵਾਂ ਅਗਲੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ ਜੀ। ਇੱਕ ਨੀ ਅਨੇਕਾਂ ਤਰ੍ਹਾਂ ਦੀਆਂ ਗੁਰਬਾਣੀ ਪੜ੍ਹਦਿਆਂ, ਇਤਿਹਾਸ ਕਹਿੰਦਿਆਂ, ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਸਭਾਵਾਂ ਕਰਦਿਆਂ ਭੁੱਲਾਂ ਹੋ ਜਾਂਦੀਆਂ। ਸਤਿਗੁਰੂ ਜੀ ਬਖਸ਼ਣਹਾਰੇ ਨੇ, ਅੱਗੇ ਤੋਂ ਸਮਤ ਦੇਣ, ਸ਼ੁੱਧ ਗੁਰਬਾਣੀ ਪੜ੍ਹਨ ਦੀ ਦਾਤ, ਗੁਰ ਇਤਿਹਾਸ ਕਹਿਣ ਦੀਆਂ ਵਡਿਆਈਆਂ ਕਰਨ ਦੀਆਂ ਦਾਤਾਂ ਮਹਾਰਾਜ ਝੋਲੀ 'ਚ ਪਾਉਣ। ਇਸੇ ਤਰ੍ਹਾਂ ਹੀ ਸਾਡੀਆਂ ਤੁਹਾਡੀਆਂ ਸਭਾਵਾਂ ਸਤਿਗੁਰੂ ਜੀ ਲੈਂਦੇ ਰਹਿਣ। ਗੁਰੂ ਘਰ ਦੇ ਕੀਰਤਨੀਏ ਹਜ਼ੂਰੀ ਰਾਗੀ ਜਥਾ, ਬਹੁਤ ਹੀ ਸਤਿਕਾਰਯੋਗ ਗਿਆਨੀ ਕਮਲਜੀਤ ਸਿੰਘ ਜੀ, ਆਪ ਸੰਗਤਾਂ ਨੂੰ ਹਰ ਜਸ ਗੁਰਬਾਣੀ ਦੇ ਨਾਲ ਜੋੜਨਗੇ ਜੀ, ਨਿਹਾਲ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਆਓ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦਾ ਜਥਾ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜਥੇ ਦਾ। ਹੁਣ ਭਾਈ ਹਰਪਾਲ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ। ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਐਤਵਾਰ ਨੂੰ ਪਾਏ ਜਾਣਗੇ ਸਵੇਰੇ 9:15 ਵਜੇ। ਸੋ ਸ਼ਹੀਦਾਂ ਦੀ ਯਾਦ ਦੇ ਵਿੱਚ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਪਰਖੇ ਗੁਰਬਾਣੀ ਕੀਰਤਨ ਇਤਿਹਾਸ ਸਰਵਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।

ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਕਿਵਾਂ ਸਤਿਗੁਰ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨ, ਸਤਿਗੁਰੂ ਦੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸਕੀ ਧਰਿਆ, ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡ ਆਵੈ ਸਹਿ ਕੋਸਾਂ, ਤਿਸ ਪਾਛੈ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ।

ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭ ਧਿਆਵ ਹੈ, ਸਭ ਧਿਆਵ ਹੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਧਿਆਵ ਹੋ ਸੰਤ ਹੋ ਜੀ, ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ। ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਂ ਤੁਧ ਬਿਨ ਅਵਰ ਨਾ ਜਾਣਾ।

ਸਰਮਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭ ਹੈ ਤੁਮ ਘਾਵਹੁ ਆਪ ਹਾਥ ਦੈ ਮੋਹੇ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭ ਹੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੈ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੂ ਕਰੀਅਹੁ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸ਼ਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬਹੂੰ ਤੁਮ ਮੈਂ ਮਿਲਤ ਦੇਹ ਧਰ ਸਭਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਅਰੰਕ ਭਇਓ ਰਾਵ ਕਹੀ ਭੂਪਾ ਅੰਡ ਜਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠ ਵੱਤ ਉਤਪਾ

ਦਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਅਸ ਤੁਜ ਤਵ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਐ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਕੇ ਕਾਲ ਨਿਕਟ ਨਹਿ ਐਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਛੁਐ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ।

ਅਜਵਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹੀ ਗਹੇ ਕੀ ਲਾਜ ਅਸ

ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ ਜਿਸ ਦੀਆਂ ਇਹ

0: ਦਾ ਸਿੱਖ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪਿਆਰਿਆਂ ਚੌਫਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜੂਰ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਪੜੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਣਾ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਦਿਆਂ ਹੋਇਆਂ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ।

ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ

ਇੱਕ ਮਨ ਇੱਕ ਚਿਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ।

ਤਿੰਨ ਨਿਜ ਘਰ ਵਾਸ ਹੈ, ਜੁਗ ਜੁਗ ਸੋਭਾ ਹੋਏ ਪੌੜੀ, ਤੂੰ ਕਰਨ ਕਾਰਨ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨਾ ਕੋਈ, ਤੁਦ ਆਪੇ ਸਿਸ਼ਟ ਸਿਰਜੀਆ, ਆਪੇ ਫੁਨ ਗੋਈ, ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ, ਵਡਿਆਈ ਗੁਰਮੁਖ ਦੇ ਪ੍ਰਭ, ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ, ਸਭ ਆਖੋ ਧਨ ਧਨ ਧਨ ਗੁਰ ਸੋਈ, ਵਡਿਆਈ ਗੁਰਮੁਖ ਦੇ ਪ੍ਰਭ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।